ਮੇਰੇ ਕਲਗੀਧਰ ਫਤਿਹ ਪਾਤਸ਼ਾਹ ਦੇ ਦਰਬਾਰ ਵਿਚ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਸੰਗਤਾਂ ਬੇਅੰਤ ਜੁੜੀਆਂ ਹਨ। ਬਾਹਰੋਂ ਆਈਆਂ ਸੰਗਤਾਂ ਹਜ਼ੂਰ ਦੇ ਚਰਨਾਂ ਤੇ ਸੀਸ ਝੁਕਾ ਕੇ ਮਾਲਕ ਦੇ ਦਰੋਂ ਦਾਤਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਡਭਾਗੀ ਬਣਾ ਰਹੇ। ਪਰ ਇੱਕ ਨਿੱਕਾ ਜਿਹਾ ਬੱਚਾ ਜਿਸਦੇ ਮਨ ਵਿਚ ਉਤਸ਼ਾਹ ਹੈ, ਇਹ ਮਨ ਪਹਿਲੀ ਵਾਰੀ ਪੂਰੇ ਗੁਰੂ ਦੇ ਦਰਸ਼ਨ ਕੀਤੇ ਹਨ, ਇਹ ਜਿਹੜਾ ਸੀਸ ਹੈ ਗੁਰੂ ਦੇ ਚਰਨਾਂ ਤੇ ਜਾ ਕੇ ਰੱਖਣਾ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਕਲਗੀਧਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੇ ਪਿਆਰੇ ਜੁੜੇ ਹੋ, ਆਓ ਕੋਈ ਵੀ ਦੱਸਣਾ ਉਸ ਅਕਾਲ ਪੁਰਖ ਦੇ ਨਾਮ ਤੋਂ ਵਾਂਝੀ ਨਾ ਰਹਿ ਜਾਏ। ਜੋ ਵੀ ਮਾਈ ਭਾਈ ਇੱਥੇ ਆਇਆ ਹੈ, ਆਓ ਭਾਗਾਂ ਵਾਲਿਓ, ਆਪਣੀਆਂ ਰਸਨਾਂ ਪਵਿੱਤਰ ਕਰੋ ਤੇ ਸੇਵਕ ਦੇ ਕੰਨ ਸਫਲੇ ਕਰੋ। ਪਿਆਰ ਨਾਲ ਸਾਰੇ ਗੱਜ ਕੇ ਆਖੋ ਸਤਨਾਮ। ਅਜੇ ਸਾਰਿਆਂ ਨੇ ਵਾਹਿਗੁਰੂ ਲਿਖਿਆ ਤਾਂ ਮੇਰਾ ਚਿੱਤ ਕਰਦਾ ਹੈ, ਅੱਜ ਖਾਸ ਬਖਸ਼ਿਸ਼ ਵਾਲਾ ਸਮਾਂ ਹੈ। ਅੱਜ ਦੇ ਸਮੇਂ, ਅੱਜ ਦੀ ਰਾਤ ਭਾਗਾਂ ਵਾਲੀ ਰਾਤ ਹੈ। ਜੋ ਰੱਬੀ ਨੂਰ ਪ੍ਰਗਟਿਆ ਸੀ ਇਸ ਮਾਤ ਲੋਕ ਵਿਚ, ਤੋ ਆਓ ਪਿਆਰੀ ਖਾਸ ਸੰਗਤ ਉਸ ਨੂਰ ਦੇ ਦਰਸ਼ਨ ਕਰਦੇ ਹੋਏ ਉਸਦੇ ਨਾਮ ਨਾਲ ਜੁੜੋ। ਕੀ ਪਤਾ ਅੱਜ ਦਾ ਜਪਿਆ ਆ ਵਾਹਿਗੁਰੂ ਸਾਨੂੰ ਸਦਾ ਵਾਸਤੇ ਚੇਤੇ ਆ ਜਾਏ, ਸਾਡੀ ਮਨ ਨੂੰ ਯਾਤਰਾ ਸਫਲ ਹੋ ਜਾਏ। ਬੰਦੇ ਬੰਦਗੀ ਅਖਤਿਆਰ ਸਾਹਿਬ ਰੋਜ਼ ਦਰੇ ਕੇ ਪਿਆਰ ਮਿਲ ਜਾਏ ਇਹ ਦਾਤ। ਆਓ ਦਾਤਾ ਵੰਡਣ ਵਾਲਾ ਦਾਤਾ ਆ ਰਿਹਾ ਹੈ ਭਾਈ, ਪਰ ਪਹਿਲੀ ਤਿਆਰੀ ਕਰਦੇ ਕਰੀ ਸਾਰੇ ਗੱਚੇ ਆਖੋ ਸਤਨਾਮ। ਉਸ ਰਸਨਾ ਤੋਂ ਮੈਂ ਸਦਕੇ ਜਾਵਾਂ ਜਿਸਨੇ ਸਾਈ ਦਾ ਨਾਮ ਜਪਿਆ ਹੈ, ਉਹ ਮੁਖੜਾ ਵੀ ਧਨ ਹੈ ਜਿਹਦੇ ਵਿੱਚੋਂ ਨਿਕਲਿਆ ਹੈ ਸਤਨਾਮ। ਨਿੱਕੇ ਦੇ ਬੱਚੇ ਦੇ ਮਨ ਵਿੱਚ ਫੁਰਨ ਹੈ। ਜਿਸ ਵੇਲੇ ਸਾਰੀ ਸੰਗਤ ਨੇ ਹਜ਼ੂਰ ਦੇ ਕੇ ਮੱਥਾ ਟੇਕਿਆ ਬੈਠ ਗਈ, ਉਹ ਛੋਟਾ ਜਿਹਾ ਬੱਚਾ ਸੰਗਤ ਵਿੱਚੋਂ ਲੰਘਦਾ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਪਹੁੰਚਿਆ ਤੇ ਇਸਨੇ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੱਖ ਲਿਆ। ਦਸਮੇਸ਼ ਪਿਤਾ, ਮੇਰੇ ਕਲਗੀਆਂ ਵਾਲੇ ਪਾਤਸ਼ਾਹ, ਚਿੱਟੀਆਂ ਬਾਜਾਂ ਵਾਲੇ ਚੋਜੀ ਪਾਤਸ਼ਾਹ, ਸਾਰਿਆਂ ਨੇ ਸਾਂਝੇ ਸਤਿਗੁਰੂ ਜੀ ਨੇ ਨੇਤਰ ਖੋਲੇ, ਤੱਕਿਆ ਨਿੱਕਾ ਜਿਹਾ ਬੱਚਾ ਹੈ ਤੇ ਚਰਨਾਂ ਤੇ ਸੀਸ ਰੱਖ ਕੇ ਕਿਸੇ ਪਿਆਰ ਮੱਥਾ ਟੇਕ ਲਿਆ। ਹਜ਼ੂਰ ਨੇ ਬੜੇ ਪਿਆਰ ਨਾਲ, ਕਾਕਾ ਓਬਰ ਸਰਦਾਰ ਸਿਰ ਚੁੱਕ ਭਾਈ ਉੱਤੇ ਕਰ ਮੱਥਾ, ਪਰ ਅੱਜ ਮੱਥਾ ਚੁੱਕਣ ਵਾਸਤੇ ਚਿੱਤ ਨਹੀਂ ਕਰਦਾ ਇਸਦਾ, ਪਰ ਹੁਕਮ ਪਾ ਕੇ ਸਿਰ ਚੁੱਕਿਆ। ਨਿੱਕੇ ਨਿੱਕੇ ਹੱਥ ਜੋੜ ਲਏ, ਪਿਆਰ ਨਾਲ ਪਿਆ ਕਰਦਾ ਹੈ ਦਰਸ਼ਨ, ਜਿਵੇਂ ਚਕੋਰ ਚੰਦਰਮਾ ਨੂੰ ਵੇਖ ਵੇਖ ਕੇ ਖੁਸ਼ ਹੁੰਦੇ। ਹਜ਼ੂਰ ਕਹਿਣ ਲੱਗੇ, ਕਾਕਾ ਕਿੱਥੋਂ ਆਇਆ ਹੈ? ਮਹਾਰਾਜ ਤੁਹਾਡੀ ਬਖਸ਼ ਦੁਆਰਾ ਮੈਂ ਪਿਸ਼ਾਵਰ ਤੋਂ ਆਇਆ ਹਾਂ। ਵਾਹ ਵਾਹ, ਧਨ ਭਜੰਗੀ ਆ ਤੂੰ ਧਨ ਹੈ, ਕਿੱਥੇ ਪਿਸ਼ਾਵਰ ਤੇ ਕਿੱਥੇ ਅਨੰਦਪੁਰ ਸਾਹਿਬ, ਕਿਵੇਂ ਮੰਜ਼ਲਾਂ ਝਾੜ ਕੇ ਤੂੰ ਪਹੁੰਚਿਆ ਹੈ? ਤੇਰੇ ਪਿਆਰ ਤੋਂ ਪ੍ਰਵਾਨ ਜਾ। ਹਜ਼ੂਰ ਬੜੇ ਪ੍ਰਸੰਨ ਹੋਏ, ਪਿਸ਼ਾਵਰ ਦੀ ਸੰਗਤ ਜਿਹੜੀ ਆਈ ਹੈ ਉਹਦੇ ਨਾਲ ਆਏ ਹਾਂ ਗਰੀਬ। ਅੱਛਾ, ਫਿਰ ਤੇਰਾ ਨਾਮ ਕੀ ਹੈ? ਇਸ ਲਈ ਤੋਤਲੀ ਜ਼ਬਾਨ ਨਾਲ ਕਿਹਾ, ਮਹਾਰਾਜ
ਮੈਨੂੰ ਲੋਕੀ ਜੋਗਾ ਕਹਿੰਦੇ ਨੇ, ਆਖੋ ਸ੍ਰੀ ਵਾਹਿਗੁਰੂ। ਕਲਗੀ ਦਰਸਤੇ ਪਾਤਸ਼ਾਹ ਜੀ ਨੇ ਇਹਦੇ ਵੱਲ ਤੱਕਿਆ, ਜੋਗਾ ਹਾਂ ਸਤੇ ਪਾਤਸ਼ਾਹ, ਫਿਰ ਬਾਈ ਕਿਹਦੇ ਜੋਗਾ ਹੈ ਤੂੰ? ਹਜ਼ੂਰ ਨੇ ਪਿਆਰ ਨਾਲ ਪੁੱਛਿਆ, ਆਪਣੇ ਜੋਗਾ, ਮਾਤਾ ਪਿਤਾ ਜੋਗਾ, ਰਿਸ਼ਤੇਦਾਰਾਂ ਜੋਗਾ, ਆਂਢੀਆਂ ਗੁਆਂਢੀਆਂ ਜੋਗਾ, ਕੁਟੁੰਬ ਕਬੀਲੇ ਜੋਗਾ, ਦੇਸ਼ ਪਰਿਵਾਰ ਜੋਗਾ, ਤੂੰ ਕਿਹਦੇ ਜੋਗਾ ਹੈ? ਤੋ ਪਿਆਰੀ ਸਤਸੰਗਤ, ਗੁਰੂ ਕੇ ਸਿੱਖ ਦਾ ਮਨ ਨੀਵਾਂ ਤੇ ਮਤ ਸੀ ਮਤ ਪਤ ਕਾ ਰਾਖਾ ਆਪ ਸ੍ਰੀ ਵਾਹ। ਨਿੱਕੇ ਜੇ ਜੋਗੇ ਨੇ ਕਿਹਾ ਦਾਤਾ ਜੀ ਮੈਂ ਤਾਂ ਤੇਰੇ ਜੋਗਾ, ਤੇਰੇ ਜੋਗਾ। ਜਿਸ ਵੇਲੇ ਇਸਨੇ ਇਹ ਬਚਨ ਕੀਤਾ ਤੋ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਇਹ ਵੀ ਬਾਂਹ ਫੜ ਲਿਆ। ਤਨ ਗੁਰੂ ਦਾ ਸਿੱਖ ਹੈ, ਜੇ ਵੀ ਬਾਂਹ ਕਲਗੀਆਂ ਵਾਲਾ ਫੜ ਲਵੇ ਫਿਰ ਛੱਡੇਗਾ ਨਹੀਂ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਬੀਜੇ ਬਾਹੇ ਨਿਕਲ। ਤੂੰ ਕਿਸੇ ਜੋਗਾ ਦਾਤਾ ਜੀ? ਮੈਂ ਤੇਰੇ ਜੋਗਾ। ਹਜ਼ੂਰ ਕਹਿਣ ਲੱਗੇ, ਜੇ ਤੂੰ ਮੇਰੇ ਜੋਗਾ ਤਾਂ ਮੈਂ ਵੀ ਤੇਰੇ ਜੋਗਾ। ਖੁਸ਼ੀ ਵਾਹਿ ਗੱਲ ਤੋਂ ਇਤਨੀ ਹੈ, ਪਰ ਅਸੀਂ ਗੁਰੂ ਜੋਗੇ ਨਹੀਂ ਬਣਦੇ, ਕੰਮਾਂ ਕਾਰਾਂ ਜੋਗੇ ਬਣਦੇ ਹਾਂ, ਦੁਨੀਆਂ ਦੇ ਚਵੇਲਿਆਂ ਜੋਗੇ ਬਣਦੇ ਹਾਂ, ਰਿਸ਼ਤੇਦਾਰਾਂ ਜੋਗੇ, ਪੁੱਤਰ ਧੀਆਂ ਜੋਗੇ ਬਣਦੇ ਹਾਂ। ਬਾਈ ਭਾਗਾ ਵਾਲਾ ਉਹ ਗੁਰਮੁਖ ਹੈ ਜੋ ਗੁਰੂ ਜੋਗਾ ਬਣ ਗਿਆ। ਅੱਜ ਕੱਲ ਤਾਂ ਸਾਡੀ ਅਵਸਥਾ ਹੈ, ਸਭ ਕੁਝ ਆਪਣਾ, ਇੱਕ ਰਾਮ ਪਰਾਇਆ, ਗੁਰ ਦਰਬਾਰ ਚ ਮੱਥਾ ਟੇਕੀਏ ਚਾਹੇ ਨਾ ਟੇਕੀਏ, ਪਰ ਦਫ਼ਤਰ ਪਹਿਲਾਂ ਜਾਣਾ ਹੈ, ਕਿਉਂਕਿ ਮੇਰੇ ਸਾਹਿਬ ਨਿਰਾਜ਼ ਨਾ ਹੋ ਜਾਏ ਪਹਿਲਾਂ ਚਲੇ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਕਿ ਸਤਿਗੁਰ ਸਾਹਿਬ ਛੱਡ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਗੁਰ ਸਾਹਿਬ ਛੱਡ ਕੇ ਫਿਰ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦੇ ਦਾ ਬੰਦਾ ਤਾਂ ਬਣਦਾ ਹੈ, ਪਰ ਅੰਮ੍ਰਿਤ ਵੇਲੇ ਆ ਕੇ ਗੁਰ ਦਰਬਾਰ ਚ ਹਾਜ਼ਰੀ ਨਹੀਂ ਭਰਦਾ, ਫਿਰ ਹੁਕਮੀ ਬੰਦਾ ਹੋਏ ਕੇ ਨਿਤ ਉੱਠ ਜਾਏ ਸਲਾਮ ਕਰਦਾ, ਗੁਰੂ ਅੱਗੇ ਮੱਥਾ ਨਹੀਂ ਟੇਕਦਾ, ਅਫਸਰਾਂ ਅੱਗੇ ਅਦਾਵਤ ਕਰਦਾ, ਫਿਰ ਪੂਰੀ ਡਿਊਟੀ ਦਿੰਦਾ। ਤੇ ਜੇ ਗੁਰਦੁਆਰੇ 5 ਮਿੰਟ ਜ਼ਿਆਦਾ ਹੋ ਜਾਣ ਬਸ ਚਲੋ ਜੀ ਚਲੀਏ, ਹੁਣ ਛੱਡੀ ਬਹਿਣਾ, ਅਵਲ ਤਾਂ ਆਉਣਾ ਹੀ ਲੇਟ ਹੈ, ਜੇ ਕੀਰਤਨ 7 ਵਜੇ ਸ਼ੁਰੂ ਹੋਣਾ ਤੇ ਆਉਣਾ ਹੀ 8 ਵਜੇ, ਤੇ ਸੈਨਮਾ ਜਾਣਾ ਹੋਵੇ ਤਾਂ 7 ਵਜੇ ਸ਼ੁਰੂ ਹੁੰਦਾ, ਪਹਿਲਾਂ ਹੀ ਜਾ ਕੇ 6:30 ਵਜੇ ਬਾਰੀ ਹੋ ਜਾਂਦੀ। ਪਿਆਰ ਕਾਹਦਾ ਹੋਇਆ ਜੇ ਪਹਿਲਾਂ ਹੀ ਆ ਕੇ ਨਾ ਜੁੜਿਆ ਗੁਰੂ ਕਾ ਸਿੱਖ ਇਸ ਇੱਛਾ ਵਿੱਚ ਕਿ ਮੇਰਾ ਧਨ ਗੁਰੂ ਨਾਨਕ ਮੇਰੇ ਤੇ ਅਵੇਂ ਉਦਿਤ ਕਰੇ, ਸਭੀ ਬਾਣੀ ਦਾ ਅੰਮ੍ਰਿਤ ਮੇਰੇ ਕੰਨਾਂ ਵਿੱਚ ਪਵੇ, ਮੇਰੀ ਮਾਨੁਸ਼ ਯਾਤਰਾ ਸਫਲ ਹੋ ਜਾਵੇ। ਝੂਠੇ ਸੈਨਮਾ ਤਾਂ ਭੱਜ ਭੱਜ ਕੇ ਵੇਚਦੇ, ਪਰ ਬਾਬਾ ਜੀ ਬਚਨ ਕਰਦੇ ਸਨ ਭਾਈ ਇਹ ਸੱਚਾ ਸੈਨਮਾ, ਉੱਥੇ ਭੈੜੀਆਂ ਮੂਰਤਾਂ ਇੱਥੇ ਗੁਰੂ ਨਾਨਕ ਦੇ ਦਰਸ਼ਨ, ਉੱਥੇ ਗੰਦੇ ਗੀਤ ਕੰਨਾਂ ਵਿੱਚ ਪੈਂਦੇ ਨੇ ਇੱਥੇ ਗੁਰੂ ਨਾਨਕ ਦੀ ਬਾਣੀ, ਉੱਥੇ ਪੈਸੇ ਜਾਇਆ ਜਾਂਦੇ ਹਨ ਇੱਥੇ ਤਾਂ ਦਾਨਪੁਰ ਕੀਤਾ ਵੀ ਸਫਲਾ ਹੁੰਦਾ, ਜੇ ਕੋ ਪਾਵੇ ਤਿਲਕਾ ਮਨ, ਉੱਥੇ ਸਮਾਂ ਜਾਇਆ ਇੱਥੇ ਜਿਤਨਾ ਸਮਾਂ ਬਹਿ ਜਾਓਗੇ। ਕਬੀਰ ਜੀ ਕਹਿੰਦੇ ਨੇ ਏਕ ਘੜੀ ਆਧੀ ਘੜੀ ਆਦਿ ਨੂੰ ਆਦਿ ਭਗਤਨ ਸੇਤੀ ਗੋਸ਼ਤੇ ਜੋਤੀ ਨਾ ਉਹ ਲਾਭ, ਅਰੇ ਲਾਭ ਕੌਣ ਪ੍ਰਾਪਤ ਕਰੇ ਆ ਤੇਰੀ ਪੜ੍ਹੀਏ।

ਤੇਰਾ ਧਿਆਨ ਦਿਓ, ਜੋੜੋ ਮਨ। ਮਨ ਜੋੜਨ ਦੀ ਚਾਦਤ ਅੱਖਾਂ ਦਿੰਦੀਆਂ, ਜੇ ਤੁਹਾਡੀਆਂ ਅੱਖਾਂ ਹੀ ਆਸੇ ਪਾਸੇ ਵੇਖ ਲਈਆਂ ਤਾਂ ਸਮਝੋ ਮਨ ਨਹੀਂ ਜੁੜਿਆ। ਜੇ ਮਨ ਨਹੀਂ ਜੁੜਿਆ ਤਾਂ ਕੀਰਤਨ ਦਾ ਪੂਰਾ ਨਾਮ ਨਹੀਂ ਲਿਖੇਗਾ। ਜੁੜ ਜਾਓ, ਅੱਜ ਜੁੜਨ ਦਾ ਸਮਾਂ ਹੈ। ਅੱਜ ਜਿਹੜਾ ਜੁੜ ਜਾਏਗਾ ਉਹਦੇ ਮਨ ਵਿੱਚ ਕੁਛ ਨਾ ਕੁਛ ਗੁਰੂ ਕਲਗੀਧਰ ਜ਼ਰੂਰ ਪਾਵੇਗਾ। ਆਓ ਪਿਆਰ ਨਾਲ ਸਰਨ ਕਰੋ।

0: ਸਿੱਖ ਦੇ ਅੱਖ ਦੇ ਅੱਖ ਜੀ ਉਸ ਤੁਰਤ ਦਿੱਤਾ ਪਰਵਾਨਾ ਅੱਗੇ ਰੱਖ ਜੀ ਗੁਰੂ ਕਾ ਹੁਕਮਨਾਮਾ ਗਿਆ। ਭਾਈ ਜੋਗਾ ਸਿੰਘ ਨੇ ਵੀ ਤੱਕਿਆ ਇਹ ਸਿੱਖ ਤੋਂ ਅਨੰਦਪੁਰ ਸਾਹਿਬ ਵੇਖੀ ਦਾ ਸੀ ਇੱਥੇ ਕਿਵੇਂ ਆ ਗਿਆ। ਚਾਰ ਖਾਂਗਲੀਆਂ ਦੋਵੇਂ ਹੱਥ ਜੁੜ ਗਏ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਹੁਕਮਨਾਮਾ ਅੱਗੇ ਰੱਖਿਆ ਵਿੱਚ ਲਿਖਿਆ ਸੀ ਜੋਗਿਆ ਜੇ ਬੈਠਾ ਹੈ ਤਾਂ ਉੱਠ ਖੜੋ ਜੇ ਉੱਠਿਆ ਤਾਂ ਤੁਰ ਪਓ ਜੇ ਤੁਰਮੇ ਤੁਰਿਆ ਤਾਂ ਭੱਜ ਪਓ ਛੇਤੀ ਜੇ ਉੱਠਿਆ ਤਾਂ ਤੁਰ ਪਓ ਜੇ ਤੁਰਮੇ ਤੁਰਿਆ ਤਾਂ ਭੱਜ ਪਓ ਛੇਤੀ। ਪਰ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਤੁਰ ਪਿਆ। ਰਿਸ਼ਤੇਦਾਰਾਂ ਨੇ ਕਿਹਾ ਜੋਗਿਆ ਬਾਕੀ ਦੀਆਂ ਦੋ ਲਾਵਾਂ ਕਹਿਣ ਲੱਗਾ ਨੀ ਗੁਰੂ ਕਾ ਹੁਕਮ ਆ ਗਿਆ। ਇਹ ਵੀ ਮਹਾਂਪੁਰਸ਼ਾਂ ਦੀ ਰਚਨਾ ਤੋਂ ਸੁਣਿਆ ਕਿ ਦੋ ਲਾਵਾਂ ਬਾਕੀ ਦੀਆਂ ਅਨੰਦਕਾਰੀ ਦੀ ਮਰਿਆਦਾ ਨੂੰ ਸੰਪੂਰਨ ਕਰਨ ਵਾਸਤੇ ਭਾਈ ਜੋਗਾ ਸਿੰਘ ਦੇ ਦੁਪੱਟੇ ਨਾਲ ਦੇ ਕੇ ਅਨੰਦਕਾਰੀ ਦੀ ਮਰਿਆਦਾ ਕਬੂਲ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ ਨਾਲ ਗੁਰੂ ਕਾ ਸਿੰਘ ਕਿਸੇ ਨੇ ਤੁਰਿਆ ਤੋ ਪਹਿਲਾ ਖਿਆਲ ਭਾਈ ਜੋਗਾ ਸਿੰਘ ਦੇ ਦਿਲ ਚ ਆਇਆ ਮਨਾ ਨਾਨਾ ਚਲਿਆ ਮੇਰੇ ਤੋਂ ਬਗੈਰ ਕਲਗੀਆਂ ਵਾਲੇ ਦਾ ਕੰਮ ਆਖੋ ਸਿਖਵਾਈ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਮੈਨੂੰ ਨਾ ਭੇਜੋ ਪਰ ਹੇ ਮਨ ਖੇਤੀ ਚੱਲ ਪਹੁੰਚ ਅਨੰਦਪੁਰ ਸਾਹਿਬ ਕਈ ਕੰਮ ਅਧੂਰੇ ਪਏ ਹੋਣਗੇ ਉਹਨਾਂ ਨੂੰ ਤੂੰ ਹੀ ਪੂਰਾ ਕਰਨਾ। ਉਹ ਹਉਮੈ ਦਾ ਬੀਜ ਹੁਣ ਵੱਡਾ ਸਾਰਾ ਦਰਖਤ ਬਣ ਗਿਆ ਹੈ ਤੁਰਿਆ ਜਾਂਦਾ ਹੈ ਤੁਰਦੇ ਤੁਰਦੇ ਮੰਜ਼ਿਲ ਬਾ ਮੰਜ਼ਿਲ ਕਿੱਥੇ ਪਹੁੰਚੇ ਹੁਸ਼ਿਆਰ ਕੋਲ ਆਖੋ ਕੋਈ ਵਾਹਿਗੁਰੂ ਸਾਰੇ ਆਖੋ ਵਾਹਿਗੁਰੂ ਤੁਸੀਂ ਨਹੀਂ ਕਹਿੰਦੇ ਜਾਂ ਤਾਂ ਕਿਤੇ ਨੀਂਦਰ ਤਾਂ ਨਹੀਂ ਆ ਗਈ ਆਖੋ ਸ਼੍ਰੀ ਪਰ ਜੇ ਨੀਂਦਰ ਦਾ ਥੋੜਾ ਸਮਾਂ ਹੈ ਤਾਂ ਲੰਗਰ ਵੀ ਛਕਣਾ ਤੁਸੀਂ। ਤਾਂ ਇਸ ਵਾਸਤੇ ਦਾਸ ਨੇ ਪਹਿਲੀ ਬੇਨਤੀ ਕੀਤੀ ਹੈ ਜਿਸ ਵੇਲੇ ਵਾਹਿਗੁਰੂ ਕਹਿਣ ਵਾਸਤੇ ਸਮਾਂ ਮਿਲ ਗਿਆ ਬਾਬਾ ਜੀ ਬਚਨ ਕਰਦੇ ਸਨ ਪਿਆਰਿਓ ਜੇ ਇੱਕ ਵਾਰੀ ਰਸਨਾ ਜਪੇ ਵਾਹਿਗੁਰੂ ਤਾਂ ਪੰਜ ਵਾਰੀ ਸ਼ੁਕਰਾਨੇ ਵਜੋਂ ਵਾਹਿਗੁਰੂ ਆਖਿਆ ਕਰੋ ਹੇ ਮੇਰੇ ਧੰਨ ਗੁਰੂ ਨਾਨਕ ਦਾਤਾ ਇਹ ਕਲਗੀ ਵਰਸ ਦੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰਾਨਾ ਮੇਰੀ ਰਸਨਾ ਨੇ ਵਾਹਿਗੁਰੂ ਜਪਿਆ। ਤੁਸੀਂ ਕਿਹੜੀ ਆਲਸ ਕਰ ਜਾਂਦੇ ਹੋ ਨਹੀਂ ਮਾਲੂਮ ਹੁੰਦਾ ਵੀ ਤੁਸੀਂ ਵਾਹਿਗੁਰੂ ਨਾਲ ਜੁੜੇ ਬੈਠੇ ਜੇ ਜੁੜੇ ਹੋ ਇਸ ਰਸਨਾ ਦੁਆਰਾ ਜਿਸ ਵੇਲੇ ਬੋਲੋਗੇ ਜੁੜੇ ਮਨ ਦੀ ਰਸਨਾ ਨੇ ਜਿਸ ਵੇਲੇ ਵਾਹਿਗੁਰੂ ਜਪਿਆ ਤਾਂ ਭਾਈ ਮੇਰੇ ਵਰਗੇ ਪਾਪੀਆਂ ਦਾ ਉਧਾਰ ਹੋ ਜਾਏਗਾ। ਤਾਂ ਗੁਰੂ ਤੇ ਸਿੱਖ ਪੁਕਾਰੀ ਹੁੰਦੀਆਂ ਨੇ ਭਾਈ ਆਪ ਦਵਾਈ ਖਾ ਕੇ ਹਉਮੈ ਦਾ ਬੁਖਾਰ ਉਤਾਰ ਕੇ ਦੂਜਿਆਂ ਨੂੰ ਵੀ ਕੁੜੀਆਂ ਦੇਂਦੇ ਨਾ ਖੁਸ਼ ਹੋਈ ਵਾਹਿਗੁਰੂ ਤਾਂ ਵੰਡੋ ਨਾ ਕੁੜੀਆਂ ਜੇ ਕਲਗੀ ਧਰ ਨੇ ਦਿੱਤੀਆਂ ਨੇ ਤਾਂ ਆਓ ਖੜ ਕੇ ਪਿਆਰ ਨਾਲ ਸਾਰੇ ਆਖੋ ਹੱਥ ਨਾਲ ਪਹੁੰਚਿਆ ਸ਼ਾਮਾਂ ਪੈ ਚੁੱਕੀਆਂ ਹਨ ਦੀਵਾ ਬੱਤੀ ਜਗ ਗਿਆ ਹੈ ਪਿਆਰੀ ਸਾਧ ਸੰਗਤ ਭਾਈ ਜੋਗਾ ਸਿੰਘ ਨੇ ਨਾਲ ਦੇ ਸਿੰਘ ਨੂੰ ਧਰਮਸ਼ਾਲੇ ਕਿਹਾ ਵੀ ਤੂੰ ਇੱਥੇ ਆਰਾਮ ਕਰ ਤੇ ਮੈਂ ਬੜਾ ਹੁਸ਼ਿਆਰ ਤੇ ਸ਼ਹਿਰ ਦੀ ਸੈਰ ਕਰ ਆਉਂ ਜਿਹੜਾ ਹਉਮੈ ਵਾਲਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ ਤੇ ਕਮਜ਼ੋਰੀ ਮਨ ਜਿਹੜਾ ਹੈ ਫਿਰ ਉਹ ਸੈਲਾਨੀ ਬਣ ਜਾਂਦਾ ਉਹਦੇ ਵਿੱਚ ਟਿਕਾਓ ਨਹੀਂ ਰਹਿੰਦਾ। ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਪਿਆ ਫਿਰਦਾ ਹੈ ਇਸ ਬਾਜ਼ਾਰ ਚੋਂ ਲੰਘਿਆ ਇਹਦੇ ਕੰਨਾਂ ਚ ਆਵਾਜ਼ ਆਈ ਕੀ ਤੱਕਿਆ ਚਵਾਰੇ ਤੇ ਮੁਜਰਾ ਹੋ ਰਿਹਾ ਆਖੋ ਸ੍ਰੀ ਵਾਹਿਗੁਰੂ। ਕਮਜ਼ੋਰੇ ਮਨ ਨੇ ਫਿਰ ਆਪਣੀ ਕਮਜ਼ੋਰੀ ਜ਼ਾਹਿਰ ਕਰਦਿਆਂ ਉੱਥੇ ਖੜੋ ਗਿਆ ਭਾਈ ਜੋਗਾ ਸਿੰਘ ਕੰਨਾਂ ਨਾਲ ਮੁਜਰਾ ਸੁਣ ਰਿਹਾ ਤੇ ਅੱਖਾਂ ਨਾਲ ਮੁਜਰੇ ਵਾਲੇ ਨੂੰ ਵੇਖ ਰਿਹਾ ਆਖੋ ਸ੍ਰੀ ਵਾਹਿਗੁਰੂ। ਉਹ ਲਿਖਿਆ
1: ਹੁਸ਼ਿਆਰਪੁਰ ਵਿੱਚ ਪਹੁੰਚ ਕੇ
0: ਇਹ ਪੈਰਵੀ ਦੇ ਸੁਰ ਹਨ ਤੇ ਜਿਹਨਾਂ ਨੂੰ ਸੰਗੀਤ ਦੀ ਵਾਕਵੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੀ ਇਹ ਸਵੇਰ ਦੀ ਰਾਗ ਨਹੀਂ ਪਰ ਇਸ ਵਾਸਤੇ ਗਾ ਰਹੇ ਹਾਂ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਸੰਗੀਤਕਾਰਾਂ ਨੇ ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ ਪਰ ਪੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜ਼ੀ ਨਹੀਂ ਕਿਉਂ ਕਿ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ ਸਦਾ ਸੁਹਾਗਣ ਜਿਸ ਵੇਲੇ ਵੀ ਗਾ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ ਫਿਰ ਬਦੋ ਬਦੀ ਪੈਰਵੀ ਚ ਲਿਆ ਜਾਂਦਾ ਬਦੋ ਤਾਂ ਆਓ ਜਰਾ ਸਰਨ ਕਰੋ
1: سے آئے.

उठके सुर का विस्तार है जब।

ਪੱਤੀ ਭਾਈ ਜੋਗਾ ਸਿੰਘ ਵੇਖ ਰਿਹਾ ਹੈ, ਕਿਹਨੂੰ ਵੇਖ ਰਿਹਾ ਹੈ? ਫਰੀਦ ਜੀ ਨੇ ਲਿਖਿਆ, ਫਰੀਦਾ ਇਹ ਵਿਸ ਗੰਦਲਾ ਸਰੀਆਂ ਖੰਡ ਲਿਖਾ ਵਿਹੋ ਦੀਆਂ ਗੰਦਲਾਂ ਗੰਦਲਾਂ ਦੇ ਉੱਤੇ ਭਾਈ ਵਿਹੋ ਲਵੇਟੀ ਹੋਈ, ਵਿਹੋ ਦੀਆਂ ਗੰਦਲਾਂ ਉੱਤੇ ਖੰਡ ਲਵੇਟੀ ਹੋਈ, ਪਰ ਵਿੱਚ ਜ਼ਹਿਰ। ਭਾਈ ਜੋਗਾ ਸਿੰਘ ਨੇ ਸੋਚਿਆ ਪੌੜੀਆਂ ਖਾਣੀ ਚੜ ਜਾਵਾਂ ਉੱਪਰ, ਨਾਲ ਹੀ ਖਿਆਲ ਆਇਆ ਉਹ ਮਨਾ ਅਨੰਦਪੁਰ ਸਾਹਿਬ ਇੱਥੋਂ ਨੇੜੇ ਹੈ, ਕੋਈ ਵੇਖ ਨਾ ਲਵੇ, ਅਜੇ ਨਹੀਂ ਜਾਣਾ, ਥੋੜਾ ਸਮਾਂ ਠਹਿਰ ਜਾਂਦੇ ਹਾਂ, ਜਿਸ ਵੇਲੇ ਦੁਨੀਆ ਆਪਣੇ ਆਪਣੇ ਘਰ ਪਹੁੰਚ ਜਾਏਗੀ ਫਿਰ ਜਾਣਾ। ਥੋੜੀ ਦੇਰ ਬਾਅਦ ਭਾਈ ਜੋਗਾ ਸਿੰਘ ਸੋਚਿਆ ਵੀ ਹੁਣ ਲੋਕੀ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ, ਕੋਈ ਨਹੀਂ ਵੇਖਦਾ। ਉਹ ਭਾਈ ਜੋਗਾ ਸਿੰਘ ਅੱਜ ਜਿਸਦਾ ਮਨ ਕਮਜ਼ੋਰ ਹੋ ਚੁੱਕਾ ਹੈ, ਸਮੇਂ ਤੇ ਹੰਕਾਰ ਸੀ, ਵੇਸਵਾ ਦੇ ਚਵਾਰੇ ਦੀ ਪਹਿਲੀ ਪੌੜੀ ਤੇ ਪੈਰ ਰੱਖਦਾ ਆ ਕੁਛ ਨਹੀਂ, ਪਰ ਇਧਰੋਂ ਕੰਨਾਂ ਚ ਆਵਾਜ਼ ਆਉਂਦੀ ਹੈ ਕੀ

ਜੋ ਕਿ ਅੱਜ ਆ ਗਿਆ। ਭਾਈ ਜੋਗਾ ਸਿੰਘ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਆਇਆ, ਮੇਰੇ ਚੌਧੀ ਪਾਤਸ਼ਾਹ ਕਹਿਣ ਲੱਗੇ, ਪਿਆਰੀ ਸਾਧ ਸੰਗਤ, ਜਿਸ ਸਿੱਖ ਤੋਂ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ, ਉਹ ਜੋਗਾ ਅੱਜ ਆ ਖੁਸ਼ੀ ਪਾਈ। ਸਾਰਿਆਂ ਨੇ ਤੱਕਿਆ, ਆ ਗਿਆ ਭਾਈ ਜੋਗਾ ਸਿੰਘ, ਭਾਈ ਵਾਹ ਕੀਤੀ, ਹਜ਼ੂਰ ਦੇ ਕੋਲ ਆ ਕੇ ਖੜਾ ਹੋ ਗਿਆ। ਜੋਗਿਆ ਸ਼ਾਬਾਸ਼, ਹੁਕਮ ਮੰਨਿਆ। ਭਾਈ ਜੋਗਾ ਸਿੰਘ ਦੇ ਮਨ ਖਿਆਲ ਆਇਆ, ਉਹ ਮਨਾ, ਮੈਂ ਤਾਂ ਸਮਝਦਾ ਸੀ ਗੁਰੂ ਅੰਤਰ ਜਾਮੀ ਹੈ, ਤੇ ਜੇ ਅੰਤਰ ਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਵੀ ਮੇਰੀ ਕਰਤੂਤ ਨੂੰ ਵੀ ਜਾਣਦਾ ਹੁੰਦਾ, ਤੇ ਜੇ ਜਾਣਦਾ ਹੁੰਦਾ ਤਾਂ ਮੇਰੀ ਤਾਰੀਫ ਥੋੜੀ ਕਰਨੀ ਸੀ, ਜੋੜੇ ਖੜਾ ਕਰਕੇ ਸਜ਼ਾ ਦੇ। ਪਰ ਉਹ ਮਨਾ, ਜੇ ਗੁਰੂ ਇੱਥੋਂ ਦੀਆਂ ਗੱਲਾਂ ਨਹੀਂ ਜਾਣਦਾ ਤਾਂ ਦਰਗਾਹ ਚ ਕਿਵੇਂ ਮਸੀਤ ਹੋਵੇਗਾ, ਐਵੇਂ 12 ਸਾਲ ਸੇਵਾ ਕੀਤੀ ਆ ਖੁਸ਼ੀ। ਅੰਤਰਜਾਮੀ ਸਤਿਗੁਰੂ ਜੀ ਸੋਚਣ ਲੱਗੇ, ਜੋਗੇ ਨੂੰ ਕਾਮ ਕੁੰਡ ਵਿੱਚੋਂ ਕੱਢਿਆ ਹੈ, ਹੁਣ ਅਸ਼ਰਦਕ ਦੇ ਖਾਤੇ ਕਿਤੇ ਪੈਂਦਾ। ਜੋਗੇ ਆ ਮੇਰੇ ਵਰਤਕ, ਭਾਈ ਜੋਗਾ ਸਿੰਘ ਨੇ ਜੋ ਨੇਤਰ ਖੋਲੇ, ਹਜ਼ੂਰ ਦੇ ਚਿਹਰੇ ਤੇ ਇਤਨਾ ਨੂਰ ਸੀ, ਅੱਖਾਂ ਨੀਵੀਆਂ ਹੋ ਗਈ। ਹਜ਼ੂਰ ਨੇ ਫਿਰ ਕਿਹਾ, ਜੋਗਿਆ ਮੇਰੇ ਵੱਲ ਕਿਉਂ ਨਹੀਂ ਤੱਕਦਾ? ਭਾਈ ਜੋਗਾ ਸਿੰਘ ਨੇ ਅੱਖਾਂ ਖੋਲੀਆਂ, ਫਿਰ ਵੀ ਨਹੀਂ ਵੇਖ ਸਕੇ। ਮਾਦ ਗੁਜਰੀ ਦੇ ਲਾਲ ਨੇ ਕਿਹਾ, ਜੋਗਿਆ ਮੇਰੇ ਵੱਲ ਤੱਕ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਤੀਜੀ ਵਾਰੀ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚੁਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੋਇਆ। ਖੁਸ਼ੀ ਵਾਹਿਗੁਰੂ ਵੇਖਣ ਸਾਰੀ ਸਰ ਸਰ ਕੰਬਣ ਲੱਗ ਗਿਆ। ਉਹ ਮੇਰੇ ਚੌਜੀ ਪਾਤਸ਼ਾਹ, ਮੇਰੇ ਕੋਲ ਖੁੱਲੋ ਵੀ ਹੈ ਪਰ ਮੇਰਾ ਪੋਲ ਸੰਗਤ ਬਿਨਾਂ ਖੋਲਿਆ ਜਾ ਕੇ ਸਹੀ ਹੋਏ। ਅੱਗੇ ਪਿੱਛੇ ਜੋ ਤੁਹਾਡਾ ਚਿੱਤ ਕਰੇ ਸਦਾ ਦੇ ਲਿਆ, ਪਰ ਸੰਗਤ ਵਿੱਚ ਅਦੋਂ ਕਹਿਣ ਲੱਗੇ, ਉਹ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅੰਡਿਠ ਪਿਆ ਕਰਦਾ ਸਾਂ, ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵੱਲ ਉਮਰ ਕਰਨ ਲੱਗ ਗਿਆ। ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ, ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲੇ ਹੋਏ ਸੀ, ਮੈਂ ਤਾਂ ਤੇਰੇ ਪਾਪਾਂ ਤੇ ਪਰਦੇ ਪਾ ਰਿਹਾ, ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਬਾਬਾ ਕਲਾਧਾਰੀ ਜੀ ਇੱਕ ਵੀ ਆਖੋ ਸ੍ਰੀ ਵਾਹਿਗੁਰੂ। ਬਾਬਾ ਕਲਾਧਾਰੀ ਜੀ ਬੇਦੀ ਅੰਤ ਸਨ, ਸਤਿਗੁਰੂ ਸਿੱਖੀ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ, ਪਰ ਬੇਦੀ ਅੰਤ ਜਾਣ ਕੇ ਮੇਰੇ ਕਲਗੀ ਦਰਸ਼ ਕੇ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ 1 ਕੌੜਾ ਕਿਰਪਾਓ ਵਜੋਂ ਦਿੰਦੇ। 500 ਰੁਪਇਆ ਤੇ ਕੌੜਾ। ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਵਿੱਚ ਖਿਆਲ ਆਇਆ, ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾਧਾਰੀ ਜੀ ਨਾਲ ਮਿਲਦੀ ਹੈ, ਤੇ ਐਸੀ ਮੈਂ ਕਿਉਂ ਨਾ 500 ਰੁਪਇਆ ਤੇ ਘੋੜਾ ਗੁਰੂ ਤੋਂ ਲੈ ਆਵਾਂ। ਉਸੇ ਤਰ੍ਹਾਂ ਠਾਠ ਬਾਠ ਬਣਾ ਲਿਆ, ਅਨੰਦਪੁਰ ਸਾਹਿਬ ਚਲਾ ਗਿਆ, ਕਿਲੇ ਦਾ ਦਰਵਾਜ਼ਾ ਖੁੱਲ੍ਹਾ ਸੀ, ਅੰਦਰ ਜਿਸਲੇ ਗਿਆ ਹਜ਼ੂਰ ਨੇ ਦੂਰੋਂ ਤੱਕਿਆ ਤੇ ਮੇਰੇ ਚੌਧੀ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਗਰੀਬ ਨਿਵਾਜ, ਬਾਬਾ ਕਲਾਧਾਰੀ ਜੀ ਆਏ, ਸਤਿਕਾਰ ਨਾਲ ਲਿਆਓ। ਜਿਸ ਵੇਲੇ ਨੇੜੇ ਆਇਆ, ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤਾਂ ਨਹੀਂ, ਸੰਗਤਾਂ ਵਿੱਚ ਹੀ ਕਈਆਂ ਨੇ ਵੇਖੇ। ਹਜ਼ੂਰ ਕਹਿਣ ਲੱਗੇ ਬਾਬਾ ਜੀ ਨੂੰ, ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ। ਬਿਠਾ ਦਿੱਤਾ। ਬਾਬਾ ਜੀ ਕਿਉਂ ਆਇਆ? ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਇਆ ਤੇ ਘੋੜਾ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਬੇਨਤੀ ਸੁਣ ਲਓ। ਹਜ਼ੂਰ ਕਹਿਣ ਲੱਗੇ, ਬੇਨਤੀਆਂ ਪਿੱਛੇ, ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਲਿਆਓ 500 ਰੁਪਇਆ। ਜਿਸੇ ਨੇ ਲਿਆਂਦਾ, ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ। ਹਜ਼ੂਰ ਕਹਿਣ ਲੱਗੇ, ਬੇਨਤੀਆਂ ਪਿੱਛੇ ਸੁਣਾ ਕੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਘੋੜਾ ਵੀ ਦੇ ਦਿੱਤਾ, 500 ਰੁਪਇਆ ਵੀ ਜਿਸੇ ਨੇ ਲੈ ਕੇ ਤੁਰੇ ਆ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ, ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ। ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਇਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ, ਗੁਰੂ ਬਣਿਆ ਫਿਰਦਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆਂ ਹਾਂ। ਆਖੋ ਸ੍ਰੀ ਵਾਹਿਗੁਰੂ। ਅਦੋਂ ਕਹਿਣ ਲੱਗੇ, ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ? ਬੈਰੂਪੀਏ ਨੂੰ। ਆਖੋ ਸ੍ਰੀ ਵਾਹਿਗੁਰੂ। ਫੜ ਲਿਆ, ਫਿਰ 500 ਰੁਪਇਆ ਵੀ ਖੋ ਲਿਆ ਤੇ ਘੋੜਾ ਵੀ, ਤੇ ਚੰਗੀ ਤਰ੍ਹਾਂ ਚਾਟਾ ਸਿਖਾਇਆ। ਚਾਟਾ ਜਾਣਦੇ ਹੋ ਨਾ? ਜਾਣਾ ਸਮਝਦੇ ਹਾਂ ਜੀ।
سکھان دی مار نو تاں دنیا جان دی مار مار کے چنگی طرح دے وکھیاں پن دتی کوئی سما پیا مہاراج بینتی سن لو حضور کہنے لگے بینتیاں پیچھے پہلا بابا جی نو ودا کرو لیا 500 روپیہ جسے نے لیا تائی دیا سی نے کیا مہاراج ضروری ایک بینتی ہے حضور کہنے لگے بینتیاں پیچھے سنا کے پہلا بابا جی نو ودا کرو گھوڑا بھی دے دیتا 500 روپیہ بھی جس نے لے کے ترے آ پائی دیا سی نے کیا مہاراج ایک اتنت ضروری بینتی ہے حضور کہنے لگے پائی دیا سی نے پہلا بابا جی نو جان لین دو آخو سری بھائی جس ویلے یہ 500 روپیہ سے گھوڑا لے کے تریا ہس کے کہنے لگا گرو بنیا پھر میں یہ نہیں پتا کہ میں بے روپیاں ہاں آخو سری بھائی ادھر کہنے لگے پائی دیا سنگھ جس کے پاشاہ پڑ لو مہاراج کہ بے روپیے آخو سری بھائی پڑ لیا پھر 500 روپیہ بھی کھو لیا تے گھوڑا بھی چنگی طرح چاٹا سکھایا چاٹا جانتے ہو نا جانا سمجھ لیا جی سکھان کی مار نو تو دنیا جانتی مار مار کے چنگی طرح وکھیاں پن دتی کوئی سما پیا تے بابا کرا داری جی شکار کھیلنا ہے حضور آپ چلے گئے بابا جی شکار کھیلنے نہیں آؤں تو بابا کرا داری جی برم گیا نہیں تھا کہنے لگے مہاراج تے سکھان کی مار تو ڈردے ہیں جس ویلے پھڑ لیں تو پھر ہڈی پسری نہیں سکتے حضور کہنے لگے بابا میرے سکھ تہن مارنے کدے نہیں ہو سکتا بابا کرا داری جی کہنے لگے مہاراج تو وہ بھی تو میرا ہی روپ بنا کے گیا سی نا آخو سی بھائی حضور کہنے لگے بابے آ جتنے تک تیرا روپ بنا کے گیا ستکار بھی کیتا اور 500 روپیہ سے گھوڑا بھی دیتا پر جس لیے وہ اپنے منہ کہنے لگا کہ میں بے روپیہ گرو نانک بنایا پھرتا ہے بابا اس ویلے وہ گرو نانک کی گدی والے انگل پیا کرتا سی تے میں گرو نانک کی گدی کا سیوا دار ہاں جہاں ادھر انگل کرے گا انگل کٹ دیا گا آخو سی بھائی میں نہیں برداشت کر سکتا میں نہیں برداشت کر سکتا حضور کہنے لگے جو دیا پھر تو کہنا سا گرو نو پتا ہی نہیں تو بھائی جوگا سی نے کیا مہاراج پھر اے بھی چنگا ہو گیا پتا لگ گیا کہ تو اپنے سکھا بھی سہتا کر دیا آخو سی بھائی جی تو حضور کہنے لگے جو گیا یہ مطلب کی ہوا بھی تو میری ازمائش کی تھی مہاراج جی میں سمجھو تو پنکھ دے والی تو جی پاس کیا دے لیپرا جی جل جان لگ گیا حضور ویراج کر کہنے لگے جو گیا میں نے اگے بھی سکھا نے ادمایا کس طرح ادمایا آؤ ذرا پیار نہ کرنا حضور نے مخاطب ہو کے پائی جوگا سنگھ نے کیا ہے بہتی لوڑ جس آئی ازمام میں دی

ਆਦਮ ਆਇਆ ਪਿਆਰੀ ਸਾਹਿਬ ਹਜ਼ੂਰ ਦੇ ਬਚਨ ਸਨ ਭਾਈ ਜੋਗਾ ਸੀ ਚਰਨਾਂ ਤੇ ਬੈਠਿਆ ਰੋ ਰੋ ਕੇ ਚਰਨਾਂ ਨੂੰ ਸੱਚੇ ਪਾਤਸ਼ਾਹ ਮੈਨੂੰ ਬਖ ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ ਕਿਹੜੀ ਅਰਦਾਸ ਆਵਾਜ਼ ਆਪਾਂ ਕਰ ਲਈ ਕੋਈ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ ਹੈ ਪਰ ਇਹੋ ਜਿਹਾ ਸ਼ਿਕਾਓ ਪਤਾ ਨੀ ਫਿਰ ਕਦ ਮਿਲੇਗਾ ਖੁਸ਼ ਨਹੀਂ ਇਹੋ ਜੀ ਮੈਂ ਪਤਾ ਨੀ ਫਿਰ ਕਦ ਮਿਲੇਗਾ ਪਿਆਰੀ ਸਾਹਿਬ ਭਾਈ ਜੋਗਾ ਸਿੰਘ ਪਹਿ ਕੇ ਅਰਦਾਸ ਕਿਆ ਕਰਦਾ ਹੈ ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ ਭਾਈ ਆਓ ਜੀ ਅੱਜ ਭਾਈ ਜੋਗਾ ਸਿੰਘ ਮੁਕਿਆ ਜਾਏਗਾ ਤਾਂ ਅਸੀਂ ਵੀ ਬਖਸ਼ ਕਰੋ ਅਰਦਾਸ ਪਹਿਲਾਂ ਸਿਰ ਖੋਲੇ ਪਿੱਛੇ ਸਾਰੀ ਖੋਲੇ।

ਸਾਰੇ ਸੁੱਖ ਪ੍ਰਾਪਤ ਹੋਏ। ਗੁਰੂ ਨੇ ਸਾਰੀਆਂ ਇੱਛਾ ਪੂਰਨ ਕੀਤੀਆਂ ਪਰ ਨਾਮ ਦੀ ਇੱਛਾ ਨਾ ਆਈ। ਬਾਬਾ ਜੀ ਕਹਿੰਦੇ ਨੇ ਲੋਕਾਂ ਦੀਆਂ ਨਿਗਾਹਾਂ ਵਿੱਚ ਉਹ

ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾਂ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਜੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਸਾਡੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਪਿਆਰ ਸਤਿ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ ਇਸ ਉਪਲਕਸ਼ ਵਿਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਜੱਜ ਖਵਾਂਗੇ ਪਿਆਰ ਨਾਲ ਸਫਲ ਕਰੋ।

ਦਗੜਦੀ ਥਿਮ ਦੇ ਤਾਂ ਦਗੜਦੀ ਦੇਮ ਦਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਦੇਮ ਦਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਦੇਮ ਦਰਨਾ ਤਾਗਰਦੀ ਧਰਮ ਦ੍ਰਿਗ ਤਾਂ ਤਾਗਰਦੀ ਦੇਮ ਦਿਰਨਾ ਤਗਰਦਾ ਨੀ ਦਾ ਨੀ ਤੁਮ ਦਾ ਨੀ ਤਾਲ।

ਦਾਗਰ ਦੀ ਤੋਮ ਤੋਮ ਤੋਮ ਕਰਨਾ ਦਾਗਰ ਦੀ ਦੇ ਦੇ ਤਾਲ ਦਾਗਰ ਦੀ ਕੌਮ ਕਰਨਾ ਦਾਗਰ ਦੀ ਦੇ ਦੇ ਤਾਲ ਦਾਗਰ ਦੀ ਦੇ ਦੇ ਤਾਲ ਦਾਗਰ ਦੀ ਦੇ ਦੇ ਤਾਲ ਦਾਗਰ ਦੀ ਦੇ ਦੇ ਤਾਲ ਲਈ ਗਾਗਰ ਦੀ ਕੌਮ ਕਰਨਾ ਦਾਗਰ ਦੀ ਦੇ ਦੇ ਤਾਲ ਦਾਗਰ ਦੀ ਦੇ ਦੇ ਤਾਲ ਲਈ ਗਾਗਰ ਦੀ ਕੌਮ ਕਰਨਾ ਕੌਮ ਕਰਨਾ ਕੌਮ ਕਰਨਾ ਕੌਮ ਕਰਨਾ।

ਨਹੀਂ, ਫੁਹਾਰੇ ਵੀ ਨਹੀਂ, ਫੁੱਲ ਤੋੜ ਲਓ, ਉਹਦੀ ਜਗ੍ਹਾ ਦੂਸਰਾ ਫੁੱਲ ਆ ਜਾਏਗਾ, ਕਿਉਂਕਿ ਇੱਥੇ ਮੌਤ ਨਹੀਂ। ਇਸ ਸ਼ਹਿਰ ਬਾਰੇ ਭਗਤ ਰਵਿਦਾਸ ਜੀ ਆਪਾਂ ਨੂੰ ਕੁਝ ਗਿਆਨ ਕਰਵਾਉਂਦੇ ਨੇ ਕਿ ਇਹ ਸ਼ਹਿਰ ਕੈਸਾ ਹੈ।

ਕਹਿੰਦੇ ਨੇ ਮੈਨੂੰ ਤੇ ਇਹ ਵਤਨ ਮਿਲ ਗਿਆ, ਇਹਦੇ ਵਿਚ ਜਗ੍ਹਾ ਮਿਲ ਗਈ ਹੈ, ਇਸ ਸ਼ਹਿਰ ਦੇ ਵਿਚ ਹਮੇਸ਼ਾ ਹੀ ਖੈਰ ਹੈ, ਕੋਈ ਦੁੱਖ ਤਕਲੀਫ

ਅਸੀ ਦਾਖਲ ਹੋਏ ਹਾਂ। ਤੁਰਦੇ ਤੁਰਦੇ ਇੱਕ ਮਹਿਲ ਦੇ ਅੱਗੇ ਜਾ ਕੇ ਖਲੋ ਗਏ ਹਾਂ, ਜਿਹਦੇ ਦਰਵਾਜੇ ਬੰਦ ਨੇ। ਮਾਨੋ ਹੀਰੇ ਜਵਾਹਰਾਤਾਂ ਨਾਲੋਂ ਵੀ ਸੂਖਸ਼ਮ ਸ਼ੈ ਦਾ ਇਹ ਮਹਿਲ ਬਣਿਆ। ਇਸ ਮਹਿਲ ਦੀਆਂ ਕੰਧਾਂ ਇੰਨੀਆਂ ਪਾਰਦਰਸ਼ਕ ਨੇ, ਮਹਿਲ ਦੇ ਅੰਦਰ ਦੀ ਰੌਸ਼ਨੀ ਕੰਧਾਂ ਦੇ ਵਿੱਚੋਂ ਬਾਹਰ ਆ ਕੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਬੈਠੇ ਜੀਵਾਂ ਨੂੰ ਜੀਵਨ ਦਾਨ ਦੇ ਰਹੀ ਹੈ। ਪਰ ਦਰਵਾਜ਼ਾ ਬੰਦ ਹੈ। ਤੇਜਸਵੀ ਪੁਰਸ਼ ਦੇ ਨਾਲ ਅਸੀਂ ਵੀ ਮਹਿਲ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖਲੋ ਗਏ ਹਾਂ। ਤੇਜਸਵੀ ਪੁਰਸ਼ ਨੇ ਹੱਥ ਜੋੜੇ ਨੇ, ਅਸਾਂ ਵੀ ਜੋੜੇ, ਤੇ ਦਰਸ਼ਨਾਂ ਵਾਸਤੇ ਇਉਂ ਅਰਦਾਸ

ਗਿਆ ਅਕਾਲ ਪੁਰਖ ਤੇਰੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ ਆਪਣੇ ਚਰਨਾਂ ਦੇ ਨਾਲ ਹੀ ਲੱਗਾ ਰਹਿਣ ਦੇ।

ਪੁੱਛੇ ਪੁੱਛਿਆ ਕਿ ਤੁਸੀਂ ਅਵਤਾਰ ਕਿਉਂ ਲਿਆ ਤਾਂ ਕਿਹਾ ਮੈਂ ਅਵਤਾਰ ਜ਼ਰੂਰ ਲਿਆ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਲਿਆ ਸੰਤਾਂ ਦੀ ਰੱਖਿਆ ਕਰਨ ਵਾਸਤੇ ਲਿਆ ਮੈਂ ਪਰਮੇਸ਼ਵਰ ਨਹੀਂ ਮੈਂ ਤੇ ਪਰਮੇਸ਼ਵਰ ਦਾ ਦਾਸ ਹਾਂ ਉਹਨੇ ਜੋ ਖੇਡ ਬਣਾਈ ਉਹਦੀ ਖੇਡ ਦੇਖਣ ਆਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਤਰਤੀਬ ਅਜਿਹੀ ਰੱਖੀ ਹੈ ਕਿ ਆਤਮਕ ਜਗਤ ਦਾ ਟੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫਲਤਾ ਦੀ ਸੀੜੀ ਚੜ ਜਾਂਦਾ ਹੈ। ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦੇ ਕੇ ਦਰਸਾਇਆ ਕਿ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਦਾ ਸਫ਼ਰ ਸ਼ੁਰੂ ਹੋਇਆ ਤੇ ਘਾਲ ਕਮਾਈ ਕਰਦਿਆਂ ਕਰਦਿਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਵਿੱਚ ਸਫਲਤਾ ਦੀ ਪ੍ਰਭਾਤ ਚੜ ਗਈ। ਜੋ ਤਲਖੀ ਆਰੰਭ ਵਿੱਚ ਸੀ ਉਹ ਹੁਣ ਖਤਮ ਹੋ ਗਈ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਕਾਮ ਕ੍ਰੋਧ ਆਦਿਕ ਨੇੜੇ ਨਹੀਂ ਟੁੱਕਣਗੇ। ਕਾਮ ਕ੍ਰੋਧ ਸਿਓ ਥਾਟ ਨਾ ਬਣਿਆ, ਕਿਉਂਕਿ ਗੁਰੂ ਉਪਦੇਸ਼ ਮੋਹਿਕਾਨੀ ਸੁਣਿਆ ਅਤੇ ਫਿਰ ਮੰਨਿਆ ਹੈ। ਇੱਥੇ ਅਪੜ ਕੇ ਜਿਨਸ ਭੇਦ ਵੀ ਮੁੱਕ ਗਏ, ਕਿਉਂਕਿ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਪ੍ਰਭਾਤ ਵੇਲ ਦੇ ਰਾਗਾਂ ਵਿੱਚੋਂ ਪ੍ਰਭਾਤੀ ਇੱਕ ਅਤਿਅੰਤ ਮਨੋਹਰ ਅਤੇ ਨਵੇਕਲਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿੱਚ ਭੈਰਵ, ਰਾਮਕਲੀ, ਲਲਿਤ ਆਦਿ ਰਾਗਾਂ ਦੀ ਰੰਗਤ ਦ੍ਰਿਸ਼ਟੀਗੋਚਰ ਹੁੰਦੀ ਹੈ, ਪਰ ਇਹ ਆਪਣੇ ਸੁਤੰਤਰ ਨਿਯਮਾਂ ਦੇ ਆਧਾਰ ਤੇ ਉਨ੍ਹਾਂ ਨਾਲੋਂ ਸਹਿਜੇ ਹੀ ਨਿਖੜ ਜਾਂਦਾ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਮੱਧਮ ਅਤੇ ਨਿਸ਼ਾਦ ਵਰਜਿਤ ਹਨ ਅਤੇ ਅਵਰੋਹ ਵਿੱਚ ਮੱਧਮ ਵਰਜਿਤ ਹੈ। ਇਸ ਦਾ ਵਾਦੀ ਸਵਰ ਛੜਜ ਅਤੇ ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾਂ ਪ੍ਰਭਾਤ ਵੇਲੇ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਡਾਕਟਰ ਜਗੀਰ ਸਿੰਘ ਜੀ ਪਾਸੋਂ। ਸ਼ਬਦ ਦੀ ਪਹਿਲੀ ਤੁਕ ਲੋਗਾ ਪਰਮ ਨਾ ਭੁੱਲੋ ਭਾਈ ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੀ ਆਰੰਭਲੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ। ਪਹਿਲਾ ਸ਼ਬਦ ਡਾਕਟਰ ਜਗਰੀਤ ਸਿੰਘ ਜੀ ਪਾਸੋਂ, ਸਰਵਣ ਕਰੋ ਲੋਗਾ ਪਰਮ ਨਾ ਭੁੱਲੋ ਭਾਈ।

ज्ञानी तनवंत अति सुंदर कुलीन चतर मुख ज्ञानी तनवंत मृतक कहिया नानका जय है प्रीत नाही भगवंत। बेशक दुनिया दे सुख प्राप्त होवन सारी सृष्टि दा राज भी प्राप्त हो जावे बिना नाम तो मन शांत नहीं बिना नाम तो सुख नहीं। सगल सृष्ट को राजा दुखिया हर का नाम जपत होए सुखिया। नाम दे विच ही सारे सुख हन नाम दे विच ही सारे पदार्थ हन। सुखी कौन है जो जप रहे श्रीवाहे हजूर बाणी विच बख्शिश कर रहे हन के सुंदर सेज होवे अनेका सुख किसे भी सुख की कमी ना होवे। महल माड़िया भी सुंदर होन सुगंधिया भी कपड़िया नू लगिया होन मन बांछत फल मानदा होवे मन इच्छे सुख मानदा किस नाहे भी सूरे कोई फिक्र फाका ना होवे। पर हजूर कहंदन जे परमेश्वर दा नाम नहीं चेते ता ऐसे मनुख नू समझ लो जिस तरह विष्टा दा कीड़ा किसे कम नहीं आउंदा ऐसे तरह ही ओ मनुख है। सो प्रभ चित ना आवे जे नाम चेते नहीं है ता हजूर कहंदन सो प्रभ चित ना आवे विष्टा के कीड़े। कोई बेशक उच्ची कुल दा भी होवे सुंदर भी होवे चतुर भी होवे बड़िया ज्ञान दियां बातां भी करता होवे जे मन करके गुरु चरणा दी प्रीति नहीं ता हजूर कहंदे ओ ता एक मरे हुए पशु दे समान है। क्योंकि दरगाह विच ता अग्गे करनी कीर्त वाची है तेरे मन विच कितना को गुरु दा प्यार है कितना को सत्कार है अग्गे ता ए वाचिया जाना है। कोई चार अखर घट पढ़ लवे कोई वद पढ़ लवे पर अगे ए नहीं पुछा जाना भाई तू कितनी को पढ़ाई कीती है कितनी को माया कठी कीती है। अगे तो भाई करनी कीर्त बाकी है की करनी कमाई कीती चौबी घंटिया कितना को समा तू परमेश्वर की बंदगी विच मन करके बतीत कीता है। आ मामूली दुकानदार नूं वेखिए सवेर तो शाम तक हिसाब ला लैंदा है अज की कमाया है की गवाया है। मनुख दे 24,000 श्वास बिना जपन तो रोज दे व्यर्थ जा रहे हैं इसने कदी ख्याल नहीं किया। ए चेता कराउंदे हैं जपन वाले ए चेता कराउंदे हैं महापुरख ते जिन्हां ने उन्हां दे बचनां नूं पल्ले बन लिया फिर लोक सुखी पर लोक सुहेले। कबीर जी ने वेख्या एक सेठ बैठा है दुकान ते बड़े नौकर चाकर हुक्म दी उड़ीक विच खड़ोते हैं। मन च सोचिया भाई इस नूं कदी सत संगत विच नहीं वेख्या ते होवे ना तां इस नूं बेनती करिए भाई सत संगत विच आया करो। कबीर जी जा खड़ोते ते फिर ए बड़े हंकार नाल कहन लगा नौकर नू भाई दियो कुछ ते तोरो इस नू क्योंकि हजूर कहंदे ना माया तारी अन्ना बोला गुर शब्द ना सुने बो रोल कचोला। आपस को दीर्घ कर जाने औरन को लग मात आप तो उत्ते किसे नू समझदा ही नहीं। कबीर जी जा खड़ोते ए भिखारी समझ के अपने नौकरां नूं कह रहा है भाई कुछ इस नूं दियो ते तोरो। कबीर जी कहन लगे सेठ जी मैं मंगता नहीं मैं कुछ मंगण लई नहीं आया। आख्या जे तू मंगता नहीं तां व्यापारी है
ਆਖਿਆ ਮੈਂ ਵਪਾਰੀ ਵੀ ਨਹੀਂ ਜਿਸ ਵਸਤੂ ਦੇ ਤੁਸੀਂ ਵਣਜ ਕਰਨ ਵਾਲੇ ਹੋ ਉਸਦਾ ਮੈਂ ਵਪਾਰੀ ਵੀ ਨਹੀਂ ਹਾਂ ਤੇ ਆਖਿਆ ਫਿਰ ਤੂੰ ਕੌਣ ਹੈ ਕੀ ਚਾਹੁੰਦਾ ਹੈ ਤਾਂ ਕਬੀਰ ਜੀ ਕਹਿਣ ਲੱਗੇ ਸ਼ੇਖ ਜੀ ਮੈਂ ਇੱਕ ਸੱਚ ਦੀ ਗੱਲ ਤੁਹਾਡੇ ਕੰਨਾਂ ਵਿੱਚ ਪਾਉਣ ਆਇਆ ਹਾਂ ਉਹ ਇਹ ਹੈ ਕਿ ਸਤ ਸੰਗਤ ਵਿੱਚ ਆਇਆ ਕਰੋ ਇਹ ਦੁਨੀਆਂ ਦੇ ਸੁੱਖ ਇਹ ਸਦਾ ਰਹਿ ਨਹੀਂ ਜਾਣੇ ਇਹ ਮਨੁੱਖਾ ਜਨਮ ਹੀ ਨਹੀਂ ਰਹਿ ਜਾਣਾ ਜੇ ਸੁੱਖ ਰਹਿ ਜਾਣਗੇ ਤਾਂ ਤੁਸੀਂ ਕਿਤਨਾ ਕੁ ਚਿਰ ਰਹਿ ਜਾਓਗੇ ਆਖਿਰ ਜਾਣਾ ਪਵੇਗਾ ਅਵਲ ਤੇ ਇਹ ਸੁੱਖ ਕਿਸੇ ਕੋਲ ਰਹੇ ਨਹੀਂ ਤੇ ਜੇ ਸੁੱਖ ਰਹਿ ਵੀ ਗਏ ਤਾਂ ਮਨੁੱਖ ਉੱਠ ਜਾਂਦਾ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਸ ਲਈ ਸਤ ਸੰਗਤ ਵਿੱਚ ਆਇਆ ਕਰੋ ਸੇਠ ਇਸ ਦਾ ਧੰਨਵਾਦ ਕਰਦਾ ਇਸ ਦੀ ਬਜਾਏ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ ਹਾਂ ਬਈ ਅਸੀਂ ਤੁਹਾਡਿਆਂ ਡੇਰਿਆਂ ਤੇ ਆਈਏ ਤੇ ਤੁਹਾਡਾ ਰੋਟੀ ਪਾਣੀ ਚੱਲੇ ਤੁਹਾਡੀ ਪ੍ਰਤਿਸ਼ਠਾ ਵਧੇ ਸਾਨੂੰ ਵੇਖ ਕੇ ਹੋਰ ਵੀ ਲੋਕ ਤੁਹਾਡੇ ਕੋਲ ਆਉਣ ਤੁਹਾਡੇ ਡੇਰੇ ਚੱਲੇ ਬੜੇ ਹੰਕਾਰ ਦੇ ਵਿੱਚ ਆਖਿਆ ਤਾਂ ਕਬੀਰ ਜੀ ਕਹਿਣ ਲੱਗੇ ਸੇਠ ਜੀ ਬੜਾ ਗਲਤ ਆਖਿਆ ਜੇ ਸਾਡੀ ਚਿੰਤਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਹੈ ਦਰਵਾਜ ਉੱਪਰ ਖਰਚ ਮੰਗੇ ਜਦੋਂ ਦੇ ਤਾਂ ਖਾਏ ਉਹ ਨਾਮ ਜਪਣ ਵਾਲੇ ਤਾਂ ਅਕਾਲ ਪੁਰਖ ਦੇ ਆਸਰੇ ਤੇ ਬੈਠੇ ਹੁੰਦੇ ਹਨ ਉਹ ਜਦੋਂ ਦਿੰਦਾ ਉਹ ਤਾਂ ਉਹਦੇ ਦਿੱਤੇ ਵਿੱਚੋਂ ਖਾਂਦੇ ਹਨ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਤੁਸੀਂ ਸਤਸੰਗਤ ਵਿੱਚ ਆਇਆ ਕਰੋ ਕਬੀਰ ਜੀ ਦਾ ਨਿਰਾਦਰ ਕਰਕੇ ਭੇਜ ਦਿੱਤਾ ਆਖਿਆ ਜਾ ਕੰਮ ਕਰ ਛੋਟਾ ਮੂੰਹ ਬੜੀ ਬਾਤ ਨੌਕਰ ਨੂੰ ਕਹਿੰਦਾ ਇਸ ਨੂੰ ਪਰੇ ਤੱਕ ਛੱਡ ਕੇ ਆ ਇਹ ਮੈਨੂੰ ਉਪਦੇਸ਼ ਦੇਣ ਲਈ ਇੱਥੇ ਆਇਆ ਕਬੀਰ ਜੀ ਚਲੇ ਗਏ ਕੁਝ ਦਿਨ ਬੀਤੇ ਫਿਰ ਉੱਥੋਂ ਦੀ ਲੰਘੇ ਤੇ ਮਨ ਵਿੱਚ ਖਿਆਲ ਆਇਆ ਬਈ ਕੋਈ ਗੱਲ ਨਹੀਂ ਜੇ ਸੇਠ ਨੇ ਉਸ ਦਿਨ ਕਿਹਾ ਨਹੀਂ ਮੰਨਿਆ ਹੋ ਸਕਦਾ ਉਹ ਘੜੀ ਉਸ ਲਈ ਚੰਗੀ ਨਾ ਹੋਵੇ ਅੱਜ ਦੀ ਘੜੀ ਪਵਿੱਤਰ ਹੋਵੇ ਅੱਜ ਹੀ ਮੇਰੀ ਬੇਨਤੀ ਕਰਨ ਤੇ ਮੰਨ ਜਾਵੇ ਤੇ ਸਾਡਾ ਕੀ ਵਿਗੜਿਆ ਬੇਨਤੀ ਕਰ ਹੀ ਚਲਦੇ ਹਾਂ ਕਬੀਰ ਜੀ ਫਿਰ ਜਾ ਖੜੋਤੇ ਤੇ ਕਹਿਣ ਲੱਗੇ ਸੇਠ ਜੀ ਸਤਸੰਗ ਵਿੱਚ ਆਇਆ ਕਰੋ ਹੁਣ ਬੜੇ ਹੰਕਾਰ ਦੇ ਵਿੱਚ ਆ ਕੇ ਆਪਣੇ ਨੌਕਰਾਂ ਨੂੰ ਕਹਿਣ ਲੱਗਾ ਬਈ ਇੱਕ ਬੰਦਾ ਤੁਹਾਡੇ ਕੋਲੋਂ ਨਹੀਂ ਮੁੜਦਾ ਗਾਹਕੀ ਦਾ ਟਾਈਮ ਹੈ ਇਹ ਇੱਥੇ ਆ ਕੇ ਖੜੋ ਜਾਂਦਾ ਸਤਸੰਗਤ ਵਿੱਚ ਆਇਆ ਕਰੋ ਇਸ ਨੂੰ ਧੱਕੇ ਮਾਰ ਕੇ ਪਰੇ ਛੱਡ ਕੇ ਆਓ ਕਬੀਰ ਜੀ ਨੂੰ ਧੱਕੇ ਪਏ ਪਰ ਬੁਰਾ ਨਹੀਂ ਮਨਾਇਆ ਆਖਿਆ ਇਸ ਦੇ ਭਾਗੀ ਐਸੇ ਹਨ ਕੁਝ ਦਿਨ ਬੀਤੇ ਕਬੀਰ ਜੀ ਫਿਰ ਇੱਥੋਂ ਦੀ ਲੰਘੇ ਤੇ ਮਨ ਵਿੱਚ ਦਇਆ ਆ ਗਈ ਮਨ ਵਿੱਚ ਖਿਆਲ ਆ ਗਿਆ ਬਈ ਕੋਈ ਗੱਲ ਨਹੀਂ ਇਹਨਾਂ ਨੇ ਧੱਕੇ ਮਾਰੇ ਹਨ ਹੋ ਸਕਦਾ ਇਹ ਸਤਸੰਗਤ ਵਿੱਚ ਜੁੜ ਜਾਵੇ ਇਹਦਾ ਭਲਾ ਹੋ ਜਾਵੇ ਇਹਨੂੰ ਮਨੁੱਖਾ ਜਨਮ ਦਾ ਪਤਾ ਨਹੀਂ ਹੈ ਇਹ ਕਿਤਨੀ ਅਮੋਲਕ ਦਾਤ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਆ ਜਿਵੇਂ ਕੋਈ ਬਿੱਛੂ ਡੁੱਬ ਰਿਹਾ ਸੀ ਨਾ ਪਾਣੀ ਦੇ ਵਿੱਚ ਮਹਾਂਪੁਰਖਾਂ ਨੇ ਉਸ ਨੂੰ ਕੱਢਣਾ ਚਾਹਿਆ ਬਿੱਛੂ ਨੂੰ ਤੇ ਬਿੱਛੂ ਨੇ ਡੰਗ ਮਾਰ ਦਿੱਤਾ ਹੱਥ ਕੰਬ ਗਿਆ ਫਿਰ ਡਿੱਗ ਪਿਆ ਫਿਰ ਕੱਢਿਆ ਫਿਰ ਉਸਨੇ ਡੰਗ ਮਾਰਿਆ ਹੱਥ ਕੰਬ ਗਿਆ ਮਹਾਂਪੁਰਸ਼ਾਂ ਦਾ ਫਿਰ ਡਿੱਗ ਪਿਆ ਤੇ ਜਦੋਂ ਫਿਰ ਕੱਢਣ ਲੱਗੇ ਨਾ ਤੇ ਕੋਲ ਖੜੋਤਾ ਸੇਵਕ ਕਹਿੰਦਾ ਮਹਾਰਾਜ ਇਸ ਨੂੰ ਡੁੱਬਣ ਦਿਓ ਤੁਸੀਂ ਇਹਦਾ ਭਲਾ ਸੋਚਦੇ ਹੋ ਇਹ ਤੁਹਾਨੂੰ ਡੰਗ ਮਾਰਦਾ ਤਾਂ ਮਹਾਂਪੁਰਖ ਕਹਿਣ ਲੱਗੇ ਭਾਈ ਇਹ ਡੰਗ ਕਿਉਂ ਮਾਰਦਾ ਇਹ ਕਿਉਂ ਦੱਸਦਾ ਆਖਿਆ ਜੀ ਇਸ ਦਾ ਸੁਭਾਵ ਹੈ ਇਸ ਦਾ ਸੁਭਾਅ ਹੀ ਐਸਾ ਹੈ ਤਾਂ ਮਹਾਂਪੁਰਖ ਕਹਿਣ ਲੱਗੇ ਜੇ ਇੱਕ ਕੀੜਾ ਨਹੀਂ ਆਪਣਾ ਸੁਭਾਅ ਤਿਆਗਦਾ ਤੇ ਮੈਂ ਆਪਣਾ ਸੁਭਾਵ ਦਾ ਕਿਵੇਂ ਤਿਆਗ ਕਰਦੇ ਹਾਂ ਉਚਾਰਨ ਕਰੋ ਸ੍ਰੀ ਵਾਹਿਗੁਰੂ ਮੈਂ ਆਪਣਾ ਪਰਉਪਕਾਰੀ ਸੁਭਾਵ ਕਿਉਂ ਛੱਡ ਦੇਵਾਂ ਕਬੀਰ ਜੀ ਅੱਜ ਜਦੋਂ ਤੀਸਰੀ ਵੇਰਾ ਲੰਘੇ ਤੇ ਕਹਿਣ ਲੱਗੇ ਕੋਈ ਨੀ ਧੱਕੇ ਮਾਰੇ ਹਨ ਕੋਈ ਗੱਲ ਨੀ
ਇਸ ਦਾ ਪਲਾ ਹੋ ਜਾਵੇ ਤੇ ਫਿਰ ਜਾ ਖੜੋਤੇ ਤੇ ਆਵਾਜ਼ ਉਹ ਸੱਚ ਦੀ ਆਵਾਜ਼ ਕੰਨਾਂ ਤੇ ਪਾਈ ਆਖਿਆ ਸੇਠ ਜੀ ਸਤ ਸੰਗਤ ਵਿਚ ਆਇਆ ਕਰੋ ਹੁਣ ਸੇਠ ਨੇ ਆਪਣੇ ਨੌਕਰਾਂ ਵੱਲ ਘੂਰ ਕੇ ਅੱਖਾਂ ਲਾਲ ਕਰਕੇ ਆਖਿਆ ਤੁਹਾਡੇ ਕੋਲ ਇੱਕੋ ਬੰਦਾ ਨਹੀਂ ਮੁੜਦਾ ਅੱਜ ਇਸ ਨੂੰ ਐਸੀ ਮਾਰ ਦਿਓ ਕਿ ਇੱਥੇ ਆਉਣ ਜੋਗਾ ਹੀ ਨਾ ਰਹੇ ਕਬੀਰ ਜੀ ਇਕੱਲੇ ਸਨ ਸਾਰੇ ਨੌਕਰ ਉਹਨਾਂ ਨੂੰ ਪੈ ਗਏ ਲਹੂ ਲੁਹਾਨ ਕਰ ਦਿੱਤਾ ਕਬੀਰ ਜੀ ਜਦੋਂ ਉੱਠਣ ਲੱਗੇ ਨਾ ਤੇ ਕਹਿਣ ਲੱਗੇ ਹੋਏ ਸੇਠ ਤੇਰੀ ਤਾਂ ਉਮਰ ਹੀ ਥੋੜੀ ਰਹਿ ਗਈ ਹੈ ਕਿਉਂਕਿ ਜਿਹੜੇ ਮਹਾਂਪੁਰਖਾਂ ਨੂੰ ਗੁਰਮੁਖਾਂ ਨੂੰ ਭਲੇ ਪੁਰਸ਼ਾਂ ਨੂੰ ਸਤਾਉਂਦੇ ਹਨ ਉਹ ਐਵੇਂ ਸਮਝ ਲੈਣ ਜਿਵੇਂ ਆਪਣ ਹੱਥੀਂ ਆਪਣੀ ਜੜ ਆਪ ਉਹ ਪੱਟੇ ਜਿਹੜੇ ਜ਼ੁਲਮ ਕਰਦੇ ਹਨ ਸੰਤਾਂ ਮਹਾਂਪੁਰਖਾਂ ਭਗਤਾਂ ਦੇ ਉੱਪਰ ਉਹ ਕਲੰਕੀ ਵੀ ਹੋ ਜਾਂਦੇ ਹਨ ਔਰ ਨਸ਼ਟ ਵੀ ਹੋ ਜਾਂਦੇ ਹਨ ਔਰ ਫਿਰ ਉਹਨਾਂ ਦਾ ਨਾਮ ਮਾੜਿਆਂ ਅੱਖਰਾਂ ਵਿਚ ਪੁਕਾਰਿਆ ਜਾਂਦਾ ਜਿਵੇਂ ਰੋਜ਼ ਤੁਸੀਂ ਕਹਿੰਦੇ ਹੋ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਉਹਨਾਂ ਦਾ ਨਾਮ ਦੁਸ਼ਟ ਕਰਕੇ ਪੁਕਾਰਿਆ ਜਾਂਦਾ ਜੋ ਭਗਤਾਂ ਨੂੰ ਸਤਾਉਂਦੇ ਹਨ ਉਚਾਰਨ ਕਰੋ ਸ੍ਰੀ ਵਾਹਿਗੁਰੂ ਕਬੀਰ ਜੀ ਆ ਗਏ ਇਧਰ ਸੇਠ ਸਮਾਂ ਆਪਣਾ ਵਿਅਰਥ ਗਵਾ ਕੇ ਗੁਜ਼ਰ ਗਿਆ ਕਾਫੀ ਸਮਾਂ ਬੀਤਣ ਦੇ ਬਾਅਦ ਕਬੀਰ ਜੀ ਜਾ ਰਹੇ ਹਨ ਸੈਰ ਕਰਦੇ ਹੋਏ ਤੇ ਕੀ ਵੇਖਿਆ ਇੱਕ ਬੜਾ ਵੱਡਾ ਇਕੱਠ ਹੋਇਆ ਹੋਇਆ ਆਖਿਆ ਕੀ ਹੈ ਕਿਸੇ ਨੇ ਦੱਸਿਆ ਜੀ ਬੈਲ ਬੇਹੋਸ਼ ਹੋ ਕੇ ਡਿੱਗ ਪਿਆ ਕਿਉਂਕਿ ਉਹਦੇ ਉੱਪਰ ਭਾਰ ਬਹੁਤ ਲੱਦਿਆ ਹੋਇਆ ਸੀ ਇਤਨਾ ਭਾਰ ਖਿੱਚ ਨਹੀਂ ਸਕਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ ਕਬੀਰ ਜੀ ਨੇ ਜਦੋਂ ਜਾ ਕੇ ਵੇਖਿਆ ਅੰਤਰ ਦ੍ਰਿਸ਼ਟੀ ਦੇ ਨਾਲ ਜਦੋਂ ਜਾ ਕੇ ਤੱਕਿਆ ਤੇ ਕੀ ਵੇਖਦੇ ਹਨ ਬਈ ਇਹ ਤਾਂ ਉਸੇ ਹੀ ਸੇਠ ਦੀ ਰੂਹ ਹੈ ਜਿਹਨੂੰ ਬਾਰੰਬਾਰ ਕਹਿੰਦੇ ਰਹੇ ਸੀ ਬਈ ਜਪਿਆ ਕਰ ਸ੍ਰੀ ਵਾਹਿਗੁਰੂ ਤਾਂ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਚਾਰ ਪਾਉਂ ਦੋਏ ਸਿੰਘ ਗੁੰਗ ਮੁਖ ਤਬ ਕੈਸੀ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰੇ ਹੀ ਤਬ ਕਤ ਮੂੰਡ ਲਕਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਉਹ ਹਰੀ ਦੇ ਸਿਮਰਨ ਤੋਂ ਬਿਨਾਂ ਬੈਲ ਵੀ ਜੂਨੀ ਜੀ ਪੈਣਾ ਸੀ ਨਾ ਕਬੀਰ ਜੀ ਕੋਲ ਸਾਰਾ ਹੀ ਜਿਤਨੇ ਲੋਕ ਖੜੇ ਸੀ ਕਬੀਰ ਜੀ ਕੋਲ ਆ ਕੇ ਚੁਰਮੁਟ ਪਾ ਲਿਆ ਕਬੀਰ ਜੀ ਨੇ ਸਾਰੀ ਸਾਖੀ ਸੁਣਾਈ ਤੇ ਸਾਰਿਆਂ ਲੋਕਾਂ ਨੇ ਬੇਨਤੀ ਕੀਤੀ ਕਬੀਰ ਜੀ ਹੁਣ ਸਾਡੇ ਤੇ ਕਿਰਪਾ ਕਰੋ ਇਹ ਜੂਨੀਆਂ ਇਹ ਦੁੱਖ ਸਾਨੂੰ ਨਾ ਭੋਗਣਾ ਪਵੇ ਕੋਈ ਐਸੀ ਜੁਗਤ ਦੱਸੋ ਤਾਂ ਕਬੀਰ ਜੀ ਆਖਰੀ ਤੁਕਾਂ ਵਿਚ ਦੱਸ ਰਹੇ ਹਨ ਕਿ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਅਖੀਰ ਵਿਚ ਆਪ ਕਹਿੰਦੇ ਹਨ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਕਰ ਜਾਏਗਾ ਆਪ ਕਹਿੰਦੇ ਹਨ ਬਈ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੈ ਉਹ ਸੰਸਾਰ ਸਾਗਰ ਤੋਂ ਤਰ ਜਾਣਗੇ ਆਖਰੀ ਤੁਕਾਂ ਵਿਚ ਕਬੀਰ ਜੀ ਦੱਸ ਰਹੇ ਹਨ

ਨੀ ਸਰਬ ਸੁਖ ਮਨ ਇਰਚ ਪਾਈ ਪ੍ਰਭ ਧਿਆਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਹੁਣ ਦੁੱਖਾ ਨਾਹੀ ਜਾਏ ਇਰਚ ਪੁਨੀ

जो गुरु साधु सतगुरु सानू जीवन जीण लई मार्ग दसदे हन उस दिया कुछ एक विचारा आप जी दे नाल गल के सांझियां कीतियां हन। गुरु बाबा जी आखदे हन कि जो साधु दे मार्ग ते चलदा है उस दे बेनिफिट्स ते जो मार्ग ते नहीं चलदा उस दी हालत पहला ओ बाणी चो सुन लईए। कहते हैं जो जीव स्त्री जो जिंदगी सतगुर पूछ ना मार्ग चाली सतगुरु नू पूछ के इस मार्ग ते चलना ठीक है इस मार्ग ते चलना ठीक नहीं है अते अपने आप ही जिधर नू मन ने तोरिया उधर नू तुर पई जिधर नू ख्याला ने प्रेरिया उस पासे नू ही चल पाए। सतगुरु नू अपनी जिंदगी दा रहनुमा नहीं बनाया। कहिंदे सतगुर पूछ ना मार्ग चाली सुती रहन विहानी। जिंदगी एक रात है अते उस इंसान दी जिंदगी दी ये जो रात पाप जीवन जिंदगी पूरी लाइफ सुत्या सुत्या गुजर गई वो सारा जीवन चलता ते रहा लेकिन किते भी पहुंचया नहीं। सतगुर पूछ ना मार्ग चाली सुती रहन विहानी। उस इंसान दा हाल सुनो जिसकी सारी जिंदगी गुजर गई सारी जिंदगी वो चलता रहा कुछ ना कुछ करता रहा किसी ना किसी रस्ते ते तपया ही हुंदा है ना इंसान पर कहिंदे हन वो पहुंचया किते नहीं। सतगुर पूछ ना मार्ग चाली सुती रहन विहानी नानक बालतन रांडेपा दिन फिर तन कुमलाणी। उसका हाल यह है उस इंसान की जिंदगी अखीर जाके इस तरह हो जाएगी इतनी दुखदाई इतनी फ्रस्ट्रेटेड इतनी कंफ्यूज्ड इतनी रिग्रेटफुल इतनी डिसअपॉइंटेड इतनी मिजरेबल। जिसलिए महाराज ने कंपेयर की है एक मिसाल नानक बालतन रांडेपा जिस तरह कोई बालपन दे विच ही युवा अवस्था दे विच ही रंडी हो जाए उसनु रंडेपा भोगना पै जाए सारी उम्र रंडेपा भोगना पै जाए। कहिंदे जो ओ दुख है उही दुख उस तो घट दुख नहीं है उस इंसान नू जिसने सतगुरु दे मार्ग ते ना चल के अपना जीवन गुजारिया है। अते बिन पिर धन कुमलाणी पिर तो बिना पति तो बिना जिसका बालपन दे विच ही पति गुजर गया उसनु रंडेपा भोगना पै गया ओ जीव स्त्री जो है उस दुख की मारी कुमला जाती है। गुरु बाबा जी आखते हैं जिसने सतगुरु के मार्ग नू साधु के मार्ग नू अख्तियार नहीं किया उसका जीवन समझो एक रंडेपे वाला जीवन है अते उसका जीवन इस दुख के नाल कुमला जाएगा। सतगुर पूछ ना मार्ग चाली सुती रहन विहानी नानक बालतन रंडेपा बिन फिर तन कुमलाणी।
ਹੈ ਇੱਕ ਸਿਨੇਰੀਓ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਮਾਰਗ ਨੂੰ ਨਾ ਸਮਝਿਆ ਨਾ ਉਸ ਮਾਰਗ ਤੇ ਚੱਲੇ ਉਸ ਮਾਰਗ ਤੇ ਜਿਸ ਮਾਰਗ ਤੇ ਚੱਲਣ ਲਈ ਉਨ੍ਹਾਂ ਦਾ ਮਨ ਕਰਦਾ ਰਿਹਾ। ਹੁਣ ਦੂਸਰਾ ਸਿਨੇਰੀਓ, ਦੂਸਰੀ ਹਾਲਤ, ਬਾਬਾ ਜੀ ਕਹਿੰਦੇ ਹਨ ਜਿਹੜੇ ਮਾਰਗ ਤੇ ਚੱਲੇ, ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਇਹ ਹੁਣ ਨੋਟ ਕਰਨ ਵਾਲੀ ਗੱਲ ਹੈ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਜਿਨ੍ਹਾਂ ਨੂੰ ਸਾਧੂ ਦੇ ਨਾਲ ਗੋਸ਼ਟ ਵਿਚਾਰ ਕਰਨ ਦਾ ਮੌਕਾ ਮਿਲਿਆ, ਸਾਧੂ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਸਾਧੂ ਦੀ ਸੰਗਤ ਮਿਲੀ, ਹੁਣ ਉਨ੍ਹਾਂ ਦੀ ਅਵਸਥਾ, ਉਨ੍ਹਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ, ਪੈ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਨ੍ਹਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੇ ਉਹ ਵੀ ਮੁਆਫ ਹੋ ਗਏ। ਅੱਗੇ ਚੱਲਦੇ ਹਨ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਨ੍ਹਾਂ ਦੇ ਜੀਵਨ ਦੇ ਵਿੱਚ ਸੁਖ ਆਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਬਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨ ਸਿਉਂ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ, ਕਹਿੰਦੇ ਹਨ ਉਹ ਤਰ ਜਾਂਦੇ ਹਨ। ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨ ਸਿਉਂ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ, ਜਿਹੜਾ ਇਸ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ। ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ, ਘੋਰ ਅੰਧ ਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋਂ ਪਾਰ ਨਿਕਲ ਆਏ, ਉਹ ਚੋਂ ਬਚ ਗਏ। ਕਿਤਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੱਸੇ ਹੋਏ ਰਾਹ ਤੇ ਚੱਲਣ ਚ। ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ, ਸੇ ਸਾਧੂ ਸੰਗ ਪਾਰ ਪਰੇ। ਅਖੀਰ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨ ਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਨ੍ਹਾਂ ਦੇ ਸਾਧੂ ਸੰਗ ਮੁਖ ਜੁਰੇ, ਭਾਵ ਉਨ੍ਹਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਨ੍ਹਾਂ ਦੀ ਆਤਮਾ ਦੇ ਵਿੱਚ ਬੈਠ ਗਿਆ, ਉਨ੍ਹਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ, ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਨ੍ਹਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ ਜਿਨ ਕੇ ਭਾਗ ਵੱਡੇ ਹੈ ਭਾਈ,
ਤਿੰਨ ਸਾਧੂ ਸੰਗ ਮੁੱਖ ਜੁਰੇ। ਮਹਾਰਾਜ ਜੀ ਕਹਿੰਦੇ ਨੇ ਜੋ ਐਸੇ ਸ਼ਖਸ ਹਨ, ਜੋ ਐਸੇ ਜੀਵ ਹਨ ਜਿਹੜੇ ਸਾਧੂ ਦੇ ਸੰਗ ਜੁੜੇ ਹਨ, ਸਾਧੂ ਦੀ ਸੰਗਤ ਦੇ ਨਾਲ ਇਸ ਸੰਸਾਰ ਰੂਪੀ ਖੂਹ ਚੋਂ, ਜ਼ਹਿਰੀਲੇ ਖੂਹ ਚੋਂ ਪਾਰ ਨਿਕਲ ਗਏ ਹਨ, ਜਿਹੜੇ ਸਾਧੂਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਹਨ, ਗੋਸ਼ਟੀ ਕਰਦੇ ਹਨ, ਪੁੱਛਦੇ ਹਨ, ਸਮਝਦੇ ਹਨ ਅਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਫਿਰ ਚੱਲਦੇ ਹਨ। ਮਹਾਰਾਜ ਕਹਿੰਦੇ ਹਨ ਉਹਨਾਂ ਦੀ ਇਤਨੀ ਵੱਡੀ ਮਹਿਮਾ, ਕਹਿੰਦੇ ਹਨ ਤਿਨਕੀ ਧੂਰ ਬੰਛ ਹੈ ਨਿਤ ਨਾਨਕ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਹਨਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ, ਸਾਰੇ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ ਹਰਜਨ ਸਗਲ ਉਧਾਰੇ ਸੰਗ ਕੇ, ਹਰੀ ਦਾ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ। ਸਗਲ ਉਧਾਰੇ ਸੰਗ ਕੇ ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ, ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁੱਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗਾਓ

चार पदार्थ जे को मांगे। सात जना की सेवा लागे, चार पदार्थ जे को मांगे, सात जना की सेवा लागे। जे को अपना दुख मिटावे, हर हर नाम हृदय सद गावे। जे को जन्म मरण ते डरे, सात जना की सरनी परे। जिस जन को प्रभु दर्श प्यासा, नानक टांके बल बल जासा। बाबा जी बाणी च आखदे हन नाव रूप भयो साध संग। नाव रूप भयो साध संग, केंद्र जड़ा साध संगत है ना, ये समझो एक किश्ती की तरह है कि तुसी एक किश्ती च सवार हो गए हो। नाव मैंने किश्ती, अते जो साध संगत बैठ गया समझ लो वह किश्ती दे विच बैठ गया है। जो किश्ती उसनू इस जन्म मरण दे पव सागर दे विचों पार कर दे। नाव रूप पयो साध संग, तो इस शब्द दे विच गुरु बाबा जी ने दस्या है कि साधु सानू की रास्ता दसते हैं, की मार्ग दसते हैं। बहुत ही सिंपल जवाब देता है, बहुत गौर नाल ध्यान नाल सुनो, मन नूं जोड़ के। हर मार्ग साधु दसिया, साधु ने यह मार्ग दसिया कि जपिए गुरमंत। साधु कहता है गुरु मंत्र जपो, गुरु मंत्र का जाप करो। साधु यह मार्ग दसते हैं, हर मार्ग साधु दसिया जपिए गुरमंत। सिंपल गल, आसान गल। साधु ने यह नहीं कहा मेरी पूजा करो, यह नहीं कहा कोई मेरा मंत्र जपो। साधु, पूर्ण साधु कदे भी ऐसा नहीं करेगा। वो कहेगा गुरु का मंत्र जपो, गुरु दे नाल जोड़ेगा, प्रपेयर करेगा, समझाएगा, कड़ेगा, ताकि आहिस्ता आहिस्ता आहिस्ता आहिस्ता जिज्ञासु ओह गुरु दे मंत्र दे नाल जोड़ सके, गुरु दे नाल जोड़ सके। इस दे विच नुक्ता समझने वाला है। साधु ने यह नहीं आख्या कि मेरा मंत्र जपो, कहते गुरु का मंत्र जपो। साध साधु हर मार्ग साधु दसिया कि जपिए गुरमंत। हुण इत्थे एक विचार है थोड़ी जी जो समझण वाली है। गुरु मंत्र ओही जपेगा जिसनू गुरु मंत्र मिलिया है, जिसनू गुरु मंत्र मिलिया नहीं है वो गुरु मंत्र जपण दा अधिकारी नहीं हुंदा, उसनू अधिकार नहीं हुंदा। उस दे गुरमंत्र जपे दी कमाई दा जिम्मेवार गुरु नहीं हुंदा जिसने गुरु तो गुरमंत्र नहीं लिया। अते महाराज जी आखदे हन जो इंसान जीवन दे विच गुरमंत्र प्राणी, जो भी प्राणी गुरमंत्र तो हीणा है, गुरमंत्र तो सखणा है, कहिंदे गुरमंत्र हीण जो प्राणी त्रिगंत जन्म प्रश्न है। कहिंदे हन ओदा जन्म त्रिकार है, लहनत है उस दे जन्म दे जिसने हाले गुरमंत्र नहीं लिया। ते प्रश्न है ओदा जन्म पृष्ट है, विकार है। गुरमंत्र हीण जो प्राणी त्रिगंत जन्म प्रश्न है। अगे कहिंदे हन कुकर है, सूकर है, गर्दब है, सर्पन है, काका है, तुल खल है। कहिंदे ओ इंसान एना जूना दे विच पवेगा, कुकर है, सूकर है, गर्दब है, सर्पन है, काका है। कुकर है मैंने कुत्ते, सूकर है मैंने सूर, गर्दब है मैंने गधे, सर्प ने सप, कां। कहिंदे ओ इना जूना दे विच इंसान जाएगा जिस इंसान ने गुरु दा मंत्र नहीं लिया, गुरमंत्र तो खाली है, गुरमंत्र तो सखना।
ਸੋ ਸਾਡੇ ਵਾਸਤੇ ਇੱਥੇ ਦੋ ਚੀਜ਼ਾਂ ਕਲੀਅਰ ਹੋ ਰਹੀਆਂ ਹਨ। ਨੰਬਰ ਇੱਕ, ਸਾਧੂ ਇੱਕ ਹੀ ਰਸਤਾ ਦੱਸਦਾ ਹੈ ਕਿ ਗੁਰੂ ਦਾ ਮੰਤਰ ਜਪੋ, ਗੁਰੂ ਦਾ ਮੰਤਰ ਜਪੋ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਸਾਧੂਆਂ ਦਾ ਬਚਨ ਇਹ ਹੈ ਕਿ ਗੁਰੂ ਦੇ ਮੰਤਰ ਦਾ ਜਾਪ ਕਰੋ ਜਿਤਨਾ ਵੱਧ ਤੋਂ ਵੱਧ ਹੋ ਸਕਦਾ ਹੈ, ਤੇ ਜਿਹੜਾ ਇਸ ਬਚਨ ਨੂੰ ਮੰਨ ਲਏ ਉਹ ਤਰ ਜਾਏ, ਦੁੱਖਾਂ ਚੋਂ ਮੁਕਤ ਹੋ ਜਾਏਗਾ, ਗਮਾਂ ਚੋਂ ਮੁਕਤ ਹੋ ਜਾਏਗਾ, ਤਮਾਮ ਕਿਸਮ ਦੀਆਂ ਮੁਸ਼ਕਲਾਤਾਂ ਉਸਦੇ ਕੋਲੋਂ ਨਸ ਜਾਣਗੀਆਂ, ਜਨਮ ਮਰਨ ਦਾ ਡਰ ਉਸਦਾ ਖਤਮ ਹੋ ਜਾਏਗਾ। ਸਾਧੂ ਇੱਕ ਹੀ ਵਚਨ ਕਰਦੇ ਹਨ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਗੁਰਮੰਤਰ ਦਾ ਜਾਪ ਕਰੋ। ਪਰ ਗੁਰਮੰਤਰ ਦੇ ਜਾਪ ਕਰਨ ਦੇ ਵਾਸਤੇ ਗੁਰਮੰਤਰ ਵੀ ਤਾਂ ਹੋਣਾ ਚਾਹੀਦਾ ਹੈ ਨਾ, ਤੇ ਗੁਰਮੰਤਰ ਕਿਸ ਤੋਂ ਮਿਲਦਾ ਹੈ? ਕੋਈ ਆਪਣੇ ਆਪ ਹੀ ਗੁਰਮੰਤਰ ਜਾਪ ਕਰਨਾ ਸ਼ੁਰੂ ਕਰ ਲਵੇ ਉਹਦਾ ਕੋਈ ਵਾਲੀ ਵਾਰਸ ਨਹੀਂ ਹੈ। ਗੁਰਮੰਤਰ ਗੁਰੂ ਤੋਂ ਮਿਲਦਾ ਹੈ। ਜਿਹੜੀ ਸਾਡੀ ਵਿਚਾਰ ਹੈ ਪਿਛਲੇ ਹਫ਼ਤਿਆਂ ਤੋਂ ਆਪਾ ਪਹਿਚਾਨਣ ਦੀ ਚੱਲ ਰਹੀ ਹੈ, ਜਦੋਂ ਕਿਸੇ ਇਨਸਾਨ ਦੇ ਸਾਹਮਣੇ ਮੌਤ, ਜਨਮ ਮਰਨ ਦਾ ਭੈ, ਜ਼ਿੰਦਗੀ ਦੇ ਦੁੱਖ, ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਨਾਲ ਅਸੀਂ ਹੁਣ ਦੁੱਖ ਭੋਗਦੇ ਹਾਂ, ਇਸ ਤੋਂ ਸੋਝੀ ਆ ਜਾਂਦੀ ਹੈ, ਤੇ ਸੰਗਤ ਚ ਬੈਠ ਕੇ ਉਸਨੂੰ ਇਹ ਪਤਾ ਚੱਲਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪ ਨੂੰ ਪਛਾਣਨਾ ਹੈ। ਅਜਿਹੀਆਂ ਵਿਚਾਰਾਂ ਸੁਣ ਕੇ ਫਿਰ ਉਹ ਸੋਚਦਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਣਾਂ। ਆਪਣੇ ਆਪ ਨੂੰ ਪਹਿਚਾਨਣ ਦੇ ਵਾਸਤੇ, ਆਪਣੇ ਆਪ ਨੂੰ ਲੱਭਣ ਦੇ ਵਾਸਤੇ ਉਸਨੂੰ ਉਸਦੀ ਇਮਦਾਦ ਚਾਹੀਦੀ ਹੈ ਜਿਸ ਨੂੰ ਪਤਾ ਹੋਵੇ ਕਿ ਤੂੰ ਕੌਣ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਪਰਮਾਤਮਾ ਨੂੰ ਹੀ ਪਤਾ ਹੈ ਕਿ ਅਸੀਂ ਕੌਣ ਹਾਂ, ਅਤੇ ਪਰਮਾਤਮਾ ਸਾਨੂੰ ਇਹ ਰਾਜ਼ ਆਪ ਹੀ ਗੁਰੂ ਦੇ ਰੋਲ ਦੇ ਵਿੱਚ ਆ ਕੇ ਸਾਡੀ ਉਹ ਗਲਤ ਹਸਤੀ ਨੂੰ ਤੋੜ ਕੇ, ਗਲਤ ਹਸਤੀ ਨੂੰ ਖਤਮ ਕਰਕੇ, ਸਾਡੇ ਉਸ ਗਲਤ ਹਸਤੀ ਦੇ ਆਧਾਰ ਤੇ ਜੋ ਬਿਹੇਵੀਅਰਸ ਪੱਕੇ ਹੋਏ ਹਨ, ਆਦਤਾਂ ਪੱਕੀਆਂ ਹੋਈਆਂ ਹਨ, ਸੁਭਾਅ ਪੱਕੇ ਹੋਏ ਹਨ, ਮਤ ਪੱਕੀ ਹੋਈ ਹੈ, ਉਸ ਨੂੰ ਸਾਰੀ ਦੀ ਸਾਰੀ ਨੂੰ ਤੋੜ ਕੇ, ਕਿਉਂਕਿ ਗੁਰੂ ਦੀ ਅਥਾਰਟੀ ਇਹ ਹੁੰਦੀ ਹੈ ਕਿ ਉਸ ਦੇ ਸਾਹਮਣੇ ਤੁਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ ਕਿ ਆਹ ਕਿਉਂ ਹੈ, ਆਹ ਕਿਉਂ ਹੈ, ਆਹ ਕਿਉਂ ਹੈ, ਉਸਦੀ ਮਰਜ਼ੀ, ਕਿਉਂਕਿ ਉਸਨੇ ਤਾਂ ਚੱਲਣਾ ਹੀ ਤੁਹਾਡੀ ਮਰਜ਼ੀ ਦੇ ਉਲਟ ਹੈ। ਜੋ ਤੁਹਾਡੀ ਮਰਜ਼ੀ ਦੇ ਨਾਲ ਚੱਲਣ ਲੱਗ ਪਿਆ ਫਿਰ ਨਾ ਤਾਂ ਗੁਰੂ ਹੋਇਆ ਤੇ ਨਾ ਹੀ ਉਹ ਤੁਹਾਡੀ ਉਸ ਝੂਠੀ ਹਸਤੀ ਨੂੰ ਤੋੜ ਸਕੇਗਾ। ਝੂਠੀ ਹਸਤੀ ਚਾਹੁੰਦੀ ਮੈਂ ਇੱਦਾਂ ਨਹੀਂ ਕਰਨਾ, ਪਰ ਜਦੋਂ ਅਸੀਂ ਗੁਰੂ ਦੇ ਰਿਸ਼ਤੇ ਦੇ ਵਿੱਚ ਆ ਜਾਂਦੇ ਹਾਂ ਉਦੋਂ ਸਾਡੇ ਕੋਲ ਉਸ ਨੂੰ ਇਨਕਾਰ ਕਰਨ ਦੀ ਕੋਈ ਅਥਾਰਟੀ ਨਹੀਂ ਰਹਿ ਜਾਂਦੀ, ਹੱਕ ਨਹੀਂ ਰਹਿ ਜਾਂਦਾ। ਤੋ ਇਹ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ, ਇੱਕ ਵਿਧੀ ਹੈ ਕਿ ਜਗਿਆਸੂ ਆਉਂਦਾ ਗੁਰੂ ਦੇ ਕੋਲ ਕਿ ਬਾਬਾ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਮੈਂ ਕੌਣ ਹਾਂ, ਕਿਵੇਂ ਜਾਣਾ ਕਿ ਮੈਂ ਕੌਣ ਹਾਂ। ਤਾਂ ਉਹ ਆਖਦੇ ਹਨ ਬਈ ਇਹ ਤੈਨੂੰ ਅਸੀਂ ਤਾਂ ਦੱਸ ਸਕਾਂਗੇ ਜੇ ਤੇਰਾ ਸਾਡਾ ਕੋਈ ਰਿਸ਼ਤਾ ਬਣੇ, ਤੂੰ ਸ਼ਿਸ਼ ਬਣੇ। ਉਹ ਆਖਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾਓ। ਉਹ ਕਹਿੰਦੇ ਸਾਡੀ ਸ਼ਰਤ ਬੜੀ ਤਕੜੀ ਹੈ, ਸ਼ਿਸ਼ ਤੇ ਬਣਾ ਲਾਂਗੇ ਤੈਨੂੰ, ਪਰ ਇੱਕ ਆਧਾਰ ਤੇ, ਇੱਕ ਸ਼ਰਤ ਤੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਸਤਿਗੁਰੂ ਤਾਂ ਹੀ ਮਿਲ ਸਕਦਾ ਹੈ ਜੇ ਵਿੱਚੋਂ ਤੂੰ ਆਪਣੇ ਆਪ ਨੂੰ ਗਵਾਵੇਂ। ਕੱਲ ਦੇ ਕੀਰਤਨ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਸੀ, ਸੰਤਾਂ ਨੂੰ ਪੁੱਛਿਆ ਹਰ ਮਾਰਗ ਸਾਧ ਮੈਂ ਦੱਸੋ ਮਾਰਗ ਸੰਤੋ, ਉਹਨਾਂ ਨੇ ਜਵਾਬ ਇਹ ਦਿੱਤਾ ਮਨ ਅਰਪੋ ਹੋਮੇ ਤਜੋ, ਆਪਣਾ ਮਨ ਅਰਪ ਦਿਓ ਅਤੇ ਹੋਮੇ ਨੂੰ ਤਿਆਗ ਦਿਓ। ਇਹੀ ਵਿਚਾਰ ਚੱਲ ਰਹੀ ਹੈ ਨਾ ਸਾਡੀ, ਆਪਣਾ ਮਨ ਅਰਪਣ ਕਰ ਦਿਓ ਅਤੇ ਹੋਮੇ ਨੂੰ ਤਿਆਗ ਦਿਓ, ਤਾਂ ਫਿਰ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ,
ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ, ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ ਹੈ, ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਝ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਿਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ ਜੋ ਕਿ ਬਹੁਤ ਫਾਰਮਲੀ ਨਿਭਾਈ ਜਾਂਦੀ ਹੈ। ਉਸ ਦਿਨ ਤੋਂ ਬਾਅਦ ਸ਼ਿਸ਼ ਡਿਕਲੇਅਰ ਕਰ ਦਿੰਦਾ ਹੈ ਕਿ ਮੇਰਾ ਰੱਬ, ਮੇਰਾ ਇਮਾਨ, ਮੇਰਾ ਸਭ ਕੁਝ, ਮੇਰੀ ਆਤਮਾ, ਮੇਰੀ ਰੂਹ, ਮੇਰੇ ਜਿਸਮ, ਮੇਰੇ ਪਰਿਵਾਰ, ਮੇਰੇ ਧਨ ਦੌਲਤ ਦਾ ਸਭ ਕੁਝ ਦਾ ਮਾਲਕ ਇਹ ਗੁਰੂ ਹੈ, ਮੈਂ ਆਪਣਾ ਆਪ ਇਸ ਨੂੰ ਵੇਚ ਦਿੱਤਾ ਹੈ। ਤੇ ਗੁਰੂ ਇਹ ਡਿਕਲੇਅਰ ਕਰ ਦਿੰਦਾ ਹੈ ਕਿ ਇਸ ਨੂੰ ਮੈਂ ਸਵੀਕਾਰ ਕਰ ਲਿਆ ਹੈ, ਇਸ ਨੂੰ ਜਨਮ ਮਰਨ ਦੇ ਗੇੜਾਂ ਚੋਂ ਕੱਢਣਾ, ਇਸ ਨੂੰ ਅਗਿਆਨਤਾ ਦੇ ਵਿੱਚੋਂ ਕੱਢਣਾ, ਉਹ ਮੇਰਾ ਫਰਜ਼ ਹੈ। ਪਰ ਗੁਰੂ ਇੱਕ ਕੰਮ ਉਸ ਨੂੰ ਆਖਦਾ ਹੈ ਕਿ ਤੂੰ ਗੁਰਮੰਤਰ ਦਾ ਜਾਪ ਕਰਨਾ ਹੈ, ਜੋ ਮਰਿਆਦਾ ਤੈਨੂੰ ਦੱਸੀ ਗਈ ਹੈ, ਜੋ ਡਿਸਿਪਲਿਨ ਤੈਨੂੰ ਦੱਸਿਆ ਗਿਆ ਹੈ, ਕਿਉਂਕਿ ਮਰਿਆਦਾ ਉੱਤੇ ਸਵਾਲ ਕੀਤਾ ਗਿਆ ਸੀ, ਮਰਿਆਦਾ ਗੁਰੂ ਅਤੇ ਸ਼ਿਸ਼ ਦੇ ਦਰਮਿਆਨ ਦੇ ਵਿੱਚ ਗੁਰੂ ਦੱਸਦਾ ਹੈ। ਸਤਿਗੁਰੂ ਫੁਰਮਾਇਆ ਕਾਰੀ ਇਹ ਕਰਿਓ, ਸਤਿਗੁਰੂ ਫਿਰ ਫੁਰਮਾਉਂਦਾ ਹੈ ਵੀ ਆਹ ਕਾਰ ਤੈਂ ਕਰਨੀ ਹੈ, ਆਹ ਕਾਰ ਤੈਂ ਕਰਨੀ ਹੈ, ਆ ਕਰਨੀ ਤੈਂ ਕਰਨੀ ਹੈ। ਉਹ ਕਰਨੀ ਦੇ ਵਿੱਚ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਅਲੱਗ ਅਲੱਗ ਧਰਮਾਂ ਦਾ, ਅਲੱਗ ਅਲੱਗ ਗੁਰੂਆਂ ਦਾ ਆਪੋ ਆਪਣਾ ਢੰਗ ਹੈ ਆਪਣੇ ਸ਼ਿਸ਼ ਨੂੰ ਸਵੀਕਾਰ ਕਰਨ ਦਾ। ਸਿੱਖ ਮਾਰਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੀ ਜੋਤ, ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਉਹ ਜੋਤ ਜੋ ਹੈ, ਉਹ ਜੋਤ ਉਹੀ ਰਹੀ, ਸਰੀਰ ਬਦਲਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਉਸ ਜਾਮੇ ਦੇ ਵਿੱਚ ਗੁਰੂ ਨਾਨਕ ਨੇ ਆਪਣੀ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਜੋ ਸਾਡਾ ਸ਼ਿਸ਼ ਬਣਨਾ ਚਾਹੇਗਾ, ਸਾਤੋਂ ਗੁਰਮੰਤਰ ਲੈਣਾ ਚਾਹੇਗਾ, ਸਾਡੀ ਸਿੱਖੀ ਧਾਰਨ ਕਰਨੀ ਜੋ ਚਾਹੇਗਾ, ਉਸ ਦੇ ਵਾਸਤੇ ਆਹ ਸ਼ਰਤਾਂ ਹਨ। ਅੰਮ੍ਰਿਤ ਪਾਨ ਕੀਤੇ ਤੋਂ ਬਿਨਾਂ ਉਹ ਗੁਰੂ ਕਾ ਸਿੱਖ ਨਹੀਂ ਬਣ ਸਕਦਾ, ਉਸਨੂੰ ਅੰਮ੍ਰਿਤ ਛਕਣਾ ਪਏਗਾ। ਔਰ ਜੇ ਕੋਈ ਆਖੇ ਕਿ ਮੈਂ ਇਹ ਨਹੀਂ ਕਰਨਾ ਚਾਹੁੰਦਾ, ਇਸ ਦੀ ਕੀ ਲੋੜ ਹੈ, ਇਸ ਦਾ ਮਤਲਬ ਉਹ ਨਾ ਆਪਣੀ ਹੋਮੇ ਤੇ ਨਾ ਆਪਣਾ ਮਨ ਗੁਰੂ ਨੂੰ ਦੇਣ ਨੂੰ ਤਿਆਰ ਹੈ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਹ ਸਵਾਲ ਸ਼ੁਰੂ ਕਰ ਲੈਂਦਾ ਹੈ। ਜਿਸ ਨੇ ਸਵਾਲ ਕਰਤਾ, ਗੁਰੂ ਮਹਾਰਾਜ ਉਸਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਸੇ ਹੀ ਚੀਜ਼ ਨੂੰ ਤੋੜਨਾ ਹੈ, ਇਸ ਝੂਠੀ ਹਸਤੀ ਦੀ ਮਨ ਮਰਜ਼ੀ ਨੂੰ, ਇਸ ਝੂਠੀ ਹਸਤੀ ਦੇ ਗਿਆਨ ਨੂੰ ਹੀ ਉਹਨਾਂ ਨੇ ਤੋੜਨਾ ਹੈ। ਉਹਨਾਂ ਨੂੰ ਫੁੱਲ ਅਥਾਰਟੀ ਹੈ ਕਿ ਸਾਡੇ ਤਨ ਨਾਲ ਜੋ ਮਰਜ਼ੀ ਕਰ ਦੇਣ, ਜਿਸ ਤਰ੍ਹਾਂ ਦਾ ਮਰਜ਼ੀ ਬਣਾ ਦੇਣ, ਅਤੇ ਸਾਡੇ ਮਨ ਦੇ ਟੋਟਲੀ ਅਗੇਂਸਟ ਚਲੇ ਜਾਣ। ਸਾਡੀ ਜੋ ਬਿਲੀਫ ਸਿਸਟਮ ਹੈ, ਗਿਆਨ ਹੈ, ਜੋ ਅਸੀਂ ਠੀਕ ਸਮਝਦੇ ਹਾਂ, ਉਸਦੇ ਟੋਟਲੀ ਉਹ ਆਪੋਜ਼ਿਟ ਜਾ ਸਕਦੇ, ਉਸ ਦੀ ਉੱਥੇ ਕੋਈ ਬੁੱਕਤ ਹੀ ਨਹੀਂ ਰਹਿ ਜਾਂਦੀ।
ਜੇ ਕੋਈ ਸਿੱਖ ਆਖੇ ਮਹਾਰਾਜ ਇਸ ਚੀਜ਼ ਦੀ ਕੀ ਲੋੜ ਹੈ, ਇਹਦਾ ਮਤਲਬ ਕਿ ਉਹ ਆਪਣਾ ਗਿਆਨ ਉੱਥੇ ਫਿਰ ਦਿਖਾ ਰਿਹਾ ਹੈ। ਪਰ ਉਸਦੇ ਗਿਆਨ ਦੀ ਤਾਂ ਉੱਥੇ ਕੋਈ ਬੁੱਕਤ ਹੀ ਨਹੀਂ, ਉੱਥੇ ਤਾਂ ਪਹਿਲਾਂ ਹੀ ਇਹ ਤਖ਼ਤੀ ਲੱਗੀ ਹੈ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਦੇਵੇ। ਅਤੇ ਕਿਸੇ ਵੀ ਧਰਮ ਦੇ ਵਿੱਚ ਜਦੋਂ ਸ਼ਿਸ਼ ਗੁਰੂ ਧਾਰਨ ਕਰਦਾ ਹੈ, ਉਸ ਦਾ ਇੱਕ ਹੀ ਢੰਗ ਹੈ ਕਿ ਸ਼ਿਸ਼ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ। ਕੀ ਡਿਸਿਪਲਿਨ ਹੈ, ਉਹ ਗੁਰੂ ਦੀ ਆਪਣੀ ਮਰਜ਼ੀ, ਉਹ ਗੁਰੂ ਜਾਣਦਾ ਹੈ। ਉਸ ਨੂੰ ਕਈ ਲੋਕ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਇੰਟੀਫਿਕਲੀ ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ। ਪਰ ਜੋ ਸਿੱਖ ਹੈ ਉਹ ਸਿਰਫ ਇੱਕ ਹੀ ਗੱਲ ਦੇਖਦਾ ਹੈ ਕਿ ਇਹ ਗੁਰੂ ਦਾ ਬਚਨ ਹੈ, ਬਸ ਉਸ ਨੂੰ ਉਹ ਉਸ ਚਾਹੇ ਫਾਇਦਾ ਹੈ ਜਾਂ ਨਹੀਂ ਹੈ, ਉਹ ਸਾਇੰਟਿਫਿਕ ਹੈ ਜਾਂ ਅਨਸਾਇੰਟਿਫਿਕ ਹੈ, ਉਹ ਰੈਸ਼ਨਲ ਹੈ ਜਾਂ ਇਰੈਸ਼ਨਲ ਹੈ, ਪਰ ਉਹ ਗੁਰੂ ਦਾ ਵਚਨ ਹੈ ਬਸ। ਸਿੱਖ ਦੇ ਵਾਸਤੇ ਇਤਨਾ ਹੀ ਹੈ ਕਿ ਉਹ ਗੁਰੂ ਦੇ ਵਚਨ ਨੂੰ, ਉਸ ਦੀ ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਦਾ, ਕ੍ਰੋਸ ਨਹੀਂ ਕਰ ਸਕਦਾ। ਤੋ ਸਾਡੇ ਧਰਮ ਦੇ ਵਿੱਚ ਗੁਰੂ ਵਾਲੇ ਅਸੀਂ ਉਸ ਦਿਨ ਬਣਦੇ ਹਾਂ, ਗੁਰਮੰਤਰ ਸਾਨੂੰ ਉਸ ਦਿਨ ਮਿਲਦਾ ਹੈ ਜਿਸ ਦਿਨ ਅਸੀਂ ਉਹ ਜੋ ਸੈਰੇਮਨੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਤੇ ਪੰਜ ਪਿਆਰਿਆਂ ਤੋਂ ਗੁਰਮੰਤਰ ਦੀ ਦਾਤ ਵਾਹਿਗੁਰੂ ਸ਼ਬਦ ਜੋ ਹੈ ਉਹ ਫਾਰਮਲੀ ਉਹਨਾਂ ਤੋਂ ਸੁਣਦੇ ਹਾਂ ਕਿ ਅੱਜ ਤੋਂ ਤੁਹਾਡਾ ਮੰਤਰ ਜੋ ਹੈ ਉਹ ਵਾਹਿਗੁਰੂ ਸ਼ਬਦ ਹੈ। ਉਹ ਸੁਣਨ ਤੋਂ ਬਾਅਦ ਸਾਡੀ ਆਤਮਾ ਦੇ ਉੱਤੇ ਮੋਹਰ ਲੱਗ ਗਈ, ਸਾਨੂੰ ਅਧਿਕਾਰ ਮਿਲ ਗਿਆ ਉਸ ਸ਼ਬਦ ਦੇ ਜਾਪ ਕਰਨ ਦਾ। ਫਿਰ ਉਹ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਡਿਸਿਪਲਿਨ ਉਸਨੂੰ ਦੱਸਿਆ ਗਿਆ ਹੈ, ਉਸ ਡਿਸਿਪਲਿਨ ਨੂੰ ਉਸਨੇ ਕਮਾਉਣਾ ਹੈ, ਉਸ ਡਿਸਿਪਲਿਨ ਦੇ ਵਿੱਚ ਉਸਨੇ ਰਹਿਣਾ ਹੈ, ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ, ਤਿਉਂ ਤਿਉਂ ਉਸਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ। ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ। ਅਤੇ ਮੁੱਖ ਕਰਕੇ ਜੋ ਉਸਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ, ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ, ਇਸ ਦੀ ਅਥਾਰਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ, ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤਾਂ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ, ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ, ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨੀਅਤ ਕਰ ਲਏ, ਜਗ੍ਹਾ ਨੀਅਤ ਕਰ ਲਏ, ਔਰ ਉਸਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ, ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ, ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ ਰਚ ਜਾਂਦਾ ਹੈ ਤਾਂ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ, ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਭੁਜਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ, ਕਿਉਂਕਿ ਗੁਰੂ ਆਪਣੇ ਵੱਲੋਂ ਉਸਨੂੰ ਇੱਕ ਸ਼ਬਦ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ ਹੈ, ਉਸਦੀ ਜ਼ਿੰਮੇਵਾਰੀ ਲੈ ਲਈ। ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ,
अगर सिख उस नूं पूरी तरह प्यार दे नाल श्रद्धा दे नाल कि मेरे गुरु ने आ वचन किया है, वो कुछ भी कर सकते हैं। उन्हां दा वचन बस पालना है, वचन पालन दे विच उन्हां दी प्रसन्नता है, वचन पालन दे विच उन्हां दी खुशी है। उन्हां दे दित्ते हुए गुरमंत्र नूं जो कमाउंदा है वो इंसान जो है गुरमंत्र दी कमाई दे नाल उस दे अंदर मंच टिका आंदा है। मंच आहिस्ता आहिस्ता गुरमंत्र ही वस जाता है, सुत्या प्या भी उसके अंदर वाहगुरु शब्द चलता रहता है, उठद्या बैठद्या जागद्या हर वेले उसके अंदर गुरमंत्र वाहगुरु शब्द जो है वह वसया रहता है। उस वाहगुरु शब्द की कमाई के नाल उसके मन के अंदर वह इतना वस जाता है कि बाकी तमाम मन के ख्याल उसके वैसे ही जो शांत हो जाते हैं। तो अखीर दे विच जिस वाहगुरु नूं ओ याद करता है, जिस नूं याद करिए ओ उसके सारे गुण साडे अंदर आ जाते हैं, उसका सारा सुभा साडे अंदर आ जाता है, अते असी उस दे विच लीन हो जाने हाँ। उस दी कमाई दे विचों ही सानू जो है वह ब्रह्म ज्ञान की दात प्राप्त होनी शुरू होंदी है। उसकी कमाई दे नाल होमे का नाश हुंदा है, सिख का एक बौंड हुंदा है, एक प्यार हुंदा है कि मेरे गुरु मंत्र मेरे गुरु का मंत्र है, जिस नाल उसका गुरु दे नाल बहुत डूंगा रिश्ता बनिया रहिंदा है। सो अज का कीर्तन दास इस विचार उत्ते समाप्त करना चाहता सी कि सानू गुरु महाराज जी ने अपनी बाणी च मार्ग दसिया है, उस मार्ग दे विच गुरबाणी तो उपदेश लेना है। उस दे विच ए उपदेश मिलते हैं कि अपनी मत नूं त्यागो, अपने हठ नूं त्यागो, अपना जो इधरों उधरों ज्ञान इकट्ठा किया होया सुभा बने पए हैं, मन की मत त्यागो। हरजन इथों सी कीर्तन शुरू किया सी, उस नूं त्यागो। उस तों बाद गुरु उपदेश यह है कि डड्डा डेरा यह नहीं, जह डेरा तै जान, ये डेरा नहीं है, निज घर यह नहीं है, यह तो पता नहीं किहड़े दिन इस घर दे विचों असां निकाले जाना है। दूसरा कीर्तन किया सी, तीसरा कीर्तन किया सी कि साडी जिंदगी दे विच जो भी असीं कर्म करते हाँ उन्हां दा जाके अगे हिसाब किताब हुंदा है, और उस दे हिसाब किताब दे अनुसार साडी गति हुंदी है। जिसने गुरमंत्र की कमाई नहीं की, जिसने साधु दे मार्ग ते चल के अपना जीवन नहीं गुजारिया, वह फिर अनेक किस्म के कष्ट भोगते हैं, अनेक किस्म दियां जूनां दे विच जांदे हन। सो वह सारे दे सारे कीर्तन फिर इंसान ने अपने आपे नूं पहचानना है, यह भी पवित्र गुरबाणी का उपदेश है। सो बाणी नूं ध्यान नाल पढ़ांगे तो ध्यान नाल उस दे विचों सानू जो गुरबाणी के पहलू हैं वह समझ आउंदे जाणगे। उन्हां नूं समझदिआं समझदिआं यह होएगा कि असी अपने ख्यालां नूं गुरु महाराज जी के ख्यालां नाल रिप्लेस कर लवांगे। साडे अंदर अपने ख्याल नहीं रह जाणगे, गुरु महाराज जी के ख्याल साडे ख्याल बन जाणगे। ते अंदाजा लगाओ उस इंसान की महिमा कितनी क वड्डी है जिसके अंदर अपना कोई ख्याल ना होवे, सिर्फ गुरु दे ही विचार उसके विचार बन जान, तो उसकी विचारधारा कितनी उच्ची हुई, कितनी पवित्र हुई, कितना अंदरों शुद्ध हो गया, कितने अच्छे उसके विचार हो गए। अते नाल नाल उसने फिर वाहिगुरु शब्द की जदों कमाई की, उसकी तपस्या की, उसका मन काबू च आ गया, उसका मन जितया गया, क्योंकि वाहिगुरु शब्द ने तमाम मन के ख्यालों नूं अपने विच ही जज़ब कर जाना है। क्योंकि जिसका अभ्यास निता प्रति करांगे ओ ही एक ख्याल फिर अंदर रह जाएगा, बाकी तमाम ख्याल जो हैं वो बंद हो जाएंगे। उस दे होण दे नाल जदों अंदर बिल्कुल शांत हो गया, टिकाओ दे विच आ गया, मन जित्या गया, सानू अंदरों ही अपने अंदरों साडा असल आपा जो है उस दे दीदार होणगे, सानू ब्रह्म ज्ञान की प्राप्ति होएगी। ब्रीफली इतने एक दिनों दे विच मैं गुरु महाराज जी का जो मार्ग है आप जी की सेवा च रखण की कोशिश की है। हर मार्ग साधु दसिया, जपिए गुरमंत, अपने जीवन च गुरु धारण करो। महाराज जी अपनी बाणी दे विच एक गल आखदे हन, तो मैं वह भी सुनानी चाहना हाँ। कर्मवंती सलाहया नानक कर गुर पीर, गुरु पीर करके सुन वाली गल है, गुरु पीर करके ही कहिंदे कमाई हो सकती है, वैसे नहीं कमाई हो सकती। ऐदा नहीं भी चार किताबां कितों पढ़ लो तो कितों चार पांच सेमिनार अटेंड कर लो, कितों कुछ इन्फॉर्मेशन कट्ठी करी जाओ, सोचो कि असीं अपने आप ते वर्क करना शुरू कर दिता है।
ਤੇ ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ੍ਹ ਵੈਸਟਰਨ ਸੁਸਾਇਟੀ ਦੇ ਵਿੱਚ ਬੜਾ ਚੱਲ ਰਿਹਾ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ ਕਿਵੇਂ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ। ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਂ ਨਹੀਂ ਹੁੰਦਾ, ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਿਆਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆਹ ਗੁਰੂ ਹੈ, ਬਸ ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛਕ ਕੇ, ਔਰ ਗੁਰੂ ਮੰਤਰ ਨੂੰ ਫਿਰ ਜਪੋ, ਗੁਰਬਾਣੀ ਦੇ ਵਿੱਚੋਂ ਜੀਵਨ ਦੇ ਵਾਸਤੇ ਉਪਦੇਸ਼ ਲੈਂਦੇ ਜਾਓ। ਅਤੇ ਇਸ ਤਰ੍ਹਾਂ ਦਾ ਗਰੁੱਪ ਅਗਰ ਕਮਾਈ ਕਰੇਗਾ ਤੇ ਉਹ ਜਿਹੜਾ ਗੁਰਦੁਆਰਾ ਹੋਏਗਾ ਉਹ ਇੱਕ ਰੂਹਾਨੀ ਮੰਡਲ ਬਣ ਜਾਏਗਾ, ਉਸ ਸ਼ਹਿਰ ਦੇ ਵਿੱਚ ਰੂਹਾਨੀਅਤ ਦਾ ਹੋਰ ਫੈਲਾਵ ਹੋਏਗਾ, ਉੱਥੇ ਦੇ ਲੋਕਾਂ ਉੱਤੇ ਵੀ ਉਸਦਾ ਅਸਰ ਪਏਗਾ, ਉੱਥੇ ਦੇ ਇਨਵਾਇਰਮੈਂਟ ਤੇ ਵੀ ਉਸਦਾ ਅਸਰ ਪਏਗਾ। ਸੋ ਇਸ ਤਰ੍ਹਾਂ ਅਸੀਂ ਆਪਣੀ ਇਸ ਰੂਹਾਨੀਅਤ ਨੂੰ ਆਪਣੇ ਜੀਵਨ ਚ, ਆਪਣੇ ਆਲੇ ਦੁਆਲੇ, ਆਪਣੇ ਬੱਚਿਆਂ ਚ ਲਿਆ ਸਕਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ ਹਰ ਚੀਜ਼ ਕਿਸੇ ਵਿਧੀ ਦੇ ਨਾਲ ਹੁੰਦੀ ਹੈ, ਹਰ ਚੀਜ਼ ਦੀ ਕੋਈ ਮਰਿਆਦਾ ਹੁੰਦੀ ਹੈ। ਗੁਰ ਪੂਜਾ ਵਿਦ ਸਹਿਤ ਕਰਨ, ਗੁਰੂ ਦੀ ਪੂਜਾ ਵੀ ਕਹਿੰਦੇ ਕਿਸੇ ਵਿਧੀ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹ ਵਿਧੀ ਹੈ ਜੋ ਆਪ ਜੀ ਦੀ ਸੇਵਾ ਚ ਅੱਜ ਅਰਜ਼ ਕੀਤੀ ਹੈ। ਗੁਰੂ ਵਾਲੇ ਬਣੋ, ਗੁਰਬਾਣੀ ਦਾ ਪਾਠ ਨਿਤਨੇਮ ਦੇ ਨਾਲ ਕਰੋ, ਵਿਚਾਰ ਨਾਲ ਕਰੋ, ਸਮਝ ਕੇ ਕਰੋ, ਤਾਂ ਕਿ ਗੁਰਬਾਣੀ ਦੀਆਂ ਵਿਚਾਰਾਂ ਤੋਂ ਪਤਾ ਲੱਗੇ ਸਾਨੂੰ ਕੀ ਕੁਛ ਕਰਨਾ ਹੈ। ਹੁਣ ਜੇ ਅਸੀਂ ਨਾ ਵਿਚਾਰਾਂਗੇ ਤਾਂ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ। ਇੱਕ ਪਾਠੀ ਪਾਠ ਕਰੀ ਜਾ ਰਿਹਾ, ਬਾਕੀ ਸਾਰੇ ਲੋਕ ਆਪਣੇ ਘਰਾਂ ਚ ਸੁੱਤੇ ਪਏ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਏਗਾ ਕਿ ਅਸੀਂ ਆਪਣਾ ਮੂਲ ਪਛਾਣਨਾ ਹੈ? ਉਹ ਤੇ ਅਸੀਂ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਤਾਂ ਹੀ ਪਤਾ ਚੱਲੇਗਾ ਨਾ ਕਿ ਕੀ ਕਰਨਾ ਹੈ। ਸੋ ਆਪਣੇ ਐਟੀਟਿਊਡਸ, ਆਪਣੇ ਟ੍ਰੈਂਡਸ, ਟੈਕਨੀਕ ਸਾਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਸਾਡੀ ਗਰੋਥ ਹੋ ਰਹੀ ਹੈ ਜਾਂ ਸਿਰਫ ਰਿਚੁਅਲੀ ਨਿਭਾ ਹੁੰਦਾ ਹੈ। ਸੋ ਬਾਣੀ ਨੂੰ ਵਿਚਾਰ ਨਾਲ ਪੜੋ, ਆਪਸ ਵਿੱਚ ਬੈਠ ਕੇ ਇਕੱਠੇ ਹੋ ਕੇ ਨਾਮ ਜਪੋ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ਼ ਕੀਤੀ ਹੈ, ਪਹਿਲਾਂ 4-6 ਮਹੀਨੇ ਟਾਈਮ ਬੰਨ ਕੇ, ਨੀਯਤ ਹੋ ਕੇ, ਨੀਯਤ ਕਰਕੇ ਗੁਰੂ ਸ਼ਬਦ ਦਾ ਬੋਲ ਕੇ ਅਭਿਆਸ ਕਰੋ ਅਤੇ ਧਿਆਨ ਉਸ ਦੇ ਵਿੱਚ ਰੱਖੋ ਕਿ ਜਿਤਨੀ ਦਫਾ ਤੁਸੀਂ ਵਾਹਿਗੁਰੂ ਬੋਲਿਆ ਤੁਹਾਡੇ ਧਿਆਨ ਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਬੋਲਿਆ। ਐਸਾ ਨਾ ਕਿ ਬੋਲੀ ਜਾਓ ਔਰ ਤੁਹਾਡਾ ਧਿਆਨ ਕਿਤੇ ਹੋਰ ਹੋਵੇ। ਹਰ ਦਫਾ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ ਉਸ ਦਾ ਸੁਰਤ ਨੂੰ ਕਾਇਮ ਕਰਕੇ ਕਹਿਣਾ ਹੈ, ਔਰ ਜਿਤਨਾ ਇਸ ਦਾ ਅਭਿਆਸ ਕਰੋਗੇ ਉਤਨੀ ਹੀ ਸੁਰਤੀ ਟਿਕਦੀ ਜਾਏਗੀ, ਉਤਨੀ ਉਸ ਦਾ ਆਨੰਦ ਵੱਧਦਾ ਜਾਏਗਾ। ਸੁਰਤੀ ਦੇ ਟਿਕਾ ਦੇ ਵਿੱਚ ਹੀ ਸਾਰਾ ਆਨੰਦ ਹੈ। ਜਿਸ ਦੀ ਸੁਰਤੀ ਟਿਕਾ ਚ ਆ ਗਈ ਉਸਨੂੰ ਆਪੇ ਆਨੰਦ ਆ ਗਿਆ, ਉਸ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਇਸ ਤਰ੍ਹਾਂ ਚੱਲਦਾ ਹੈ, ਗੁਰੂ ਮਹਾਰਾਜ ਉਸ ਉੱਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਸ ਨੂੰ ਸਾਰੀਆਂ ਹੀ ਦਾਤਾਂ ਜੋ ਉਹ ਬਖਸ਼ ਦਿੰਦੇ ਹਨ। ਆਓ ਪਿਆਰ ਨਾਲ ਇਸ ਪੰਕਤੀ ਨੂੰ ਗਾਓ, ਆਪ ਜੀ ਦੇ ਇਤਨੇ ਦਿਨ ਕੀਰਤਨ ਦੁਆਰਾ ਦਰਸ਼ਨ ਕੀਤੇ ਹਨ, ਦਾਸ ਤੋਂ ਕੋਈ ਕਿਸੇ ਕਿਸਮ ਦੀ ਅਵਗਿਆ ਹੋਈ ਹੋਵੇ, ਕੋਈ ਗੁਰਬਾਣੀ ਦੀ ਵਿਚਾਰ ਆਪਣੇ ਵੱਲੋਂ ਤੇ ਮੈਂ ਕੁਛ ਨਹੀਂ ਆਖਿਆ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ, ਤਾਂ ਮੈਂ ਸੱਚੇ ਪਾਤਸ਼ਾਹ ਤੋਂ ਗੁਰੂ ਬਾਬਾ ਜੀ ਤੋਂ ਉਸਦੀ ਖਿਮਾ ਦੀ ਯਾਚਨਾ ਕਰਦਾ ਹਾਂ। ਤਾਂ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਦਰਸ਼ਨ ਕਰਨ ਦਾ ਮੈਨੂੰ ਸੁਭਾਗ ਬਖਸ਼ਿਆ ਹੈ, ਔਰ ਇੱਥੋਂ ਦੀਆਂ ਸੰਗਤਾਂ ਦੇ ਨਾਲ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ, ਵਿਚਾਰਾਂ ਸਾਂਝੀਆਂ ਕਰਨ ਦਾ ਜੋ ਮੌਕਾ ਬਖਸ਼ਿਆ ਹੈ। ਮੈਨੂੰ ਉਮੀਦ ਹੈ ਆਪ ਇਸ ਨੂੰ ਸੁਣ ਕੇ ਇਸ ਮਾਰਗ ਤੇ ਚੱਲੋਗੇ ਵੀ ਜ਼ਰੂਰ, ਕਿਉਂਕਿ ਮਹਾਰਾਜ ਨੇ ਆਖਿਆ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਨਿਰਾ ਮਾਰਗ ਦੇ ਮਤਲਬ ਸੁਣ ਕੇ ਹੀ ਸੁੱਖ ਨਹੀਂ ਮਿਲ ਜਾਂਦਾ ਹੁੰਦਾ, ਮਾਰਗ ਤੇ ਚੱਲਣ ਨਾਲ ਹੀ ਕਿਤੇ ਪਹੁੰਚਿਆ ਜਾਂਦਾ ਹੁੰਦਾ।
तो गाओ, उपरंत कीर्तन की समाप्ति है।

ਜਿਨ ਸੁਣਿਆ ਪੇਖੇ ਗੁਰੂ ਨਾਨਕ ਦਾ ਨਾਮ ਜਿਨ੍ਹਾਂ ਨੇ ਵੀ ਰਸਨਾ ਤੇ ਲਿਆਂਦਾ ਫਿਰ ਉਹ ਜਨਮ ਮਰਨ ਤੋਂ ਰਹਿਤ ਹੋ ਗਏ ਸੇ ਫਿਰ ਗਰਭਾਸ ਨਾ ਭਰਿਆ ਰੇ ਤਾਰਿਆ ਜਹਾਨ ਲਿਹਾ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧਨ ਕਿਹਾ ਤਿੰਨ ਜਮ ਨੇੜ ਨਾ ਆਇਆ ਜਿਸਨੇ ਵੀ ਪਿਆਰ ਔਰ ਸਿਦਕ ਦੇ ਨਾਲ ਇੱਕ ਵੇਰਾ ਪਿਆਰ ਨਾਲ ਕਹਿ ਦਿੱਤਾ ਧੰਨ ਗੁਰੂ ਨਾਨਕ ਜਮਦੂਤ ਨੇੜੇ ਨਹੀਂ ਆ ਸਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਧਾਰਦੇ ਹੋਏ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ ਇੱਕ ਛੋਟਾ ਜਿਹਾ ਪਿੰਡ ਆਇਆ ਜਿਨ੍ਹਾਂ ਦਾ ਨਿਤਾ ਪ੍ਰਤੀ ਇਹ ਕਰਮ ਸੀ ਕੋਈ ਵੀ ਅਭਿਆਗਤ ਕੋਈ ਵੀ ਮੁਸਾਫਰ ਉਥੋਂ ਲੰਘ ਜਾਵੇ ਪਹਿਲਾਂ ਕਤਲ ਕਰਨਾ ਫਿਰ ਉਸ ਦੀ ਤਲਾਸ਼ੀ ਲੈਣੀ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ ਉਹ ਦੇਖ ਰਹੇ ਸਨ ਬਈ ਇਹਨਾਂ ਕੋਲੋਂ ਸ੍ਰਿਸ਼ਟੀ ਨੂੰ ਬੜਾ ਦੁੱਖ ਪਹੁੰਚ ਰਿਹਾ ਉਹਨਾਂ ਨੂੰ ਤਾਰਨ ਲਈ ਹਜ਼ੂਰ ਆਪ ਉਸ ਜੰਗਲ ਵਿੱਚੋਂ ਵਿਚਰਦੇ ਹੋਏ ਪਿੰਡ ਵਿੱਚ ਆ ਰੁਕੇ ਚੋਰਾਂ ਨੇ ਆ ਕੇ ਘੇਰ ਲਿਆ ਹਜ਼ੂਰ ਕਹਿਣ ਲੱਗੇ ਭਾਈ ਕੀ ਚਾਹੁੰਦੇ ਹੋ ਕਿ ਜੋ ਕੁਝ ਹੈ ਇੱਥੇ ਰੱਖ ਦਿਓ ਪਰ ਅਸੀਂ ਪਹਿਲਾਂ ਕਤਲ ਕਰਦੇ ਹਾਂ ਤੇ ਬਾਅਦ ਵਿੱਚ ਤਲਾਸ਼ੀ ਲੈਂਦੇ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ ਜੋ ਕੁਝ ਸਾਡੇ ਕੋਲ ਹੈ ਉਹ ਤੁਹਾਨੂੰ ਦੇ ਦਿੰਦੇ ਹਾਂ ਤੇ ਸਾਨੂੰ ਜਾਣ ਦਿਓ ਆਖਿਆ ਇਹ ਸਾਡਾ ਅਸੂਲ ਹੀ ਨਹੀਂ ਚਾਹੇ ਕੁਝ ਵੀ ਨਾ ਨਿਕਲੇ ਜਿਸ ਮਨੁੱਖ ਨੂੰ ਅਸੀਂ ਵੇਖ ਲਿਆ ਨਾ ਜਿਹੜਾ ਇੱਥੋਂ ਲੰਘ ਗਿਆ ਉਹ ਜਿਉਂਦਾ ਨਹੀਂ ਜਾ ਸਕਿਆ ਉਚਾਰਨ ਕਰੋ ਸ੍ਰੀ ਵਾਹਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਤੁਸੀਂ ਕਤਲ ਤਾਂ ਕਰ ਹੀ ਦੇਣਾ ਪਰ ਇੱਕ ਸਾਡੀ ਵੀ ਸ਼ਰਤ ਹੈ ਸਾਡੀਆਂ ਦੇਹਾਂ ਰੁਲਦੀਆਂ ਨਾ ਰਹਿਣ ਥੋੜੀਆਂ ਲੱਕੜੀਆਂ ਇਕੱਠੀਆਂ ਕਰਕੇ ਤੇ ਸਾਨੂੰ ਵਾਇਦਾ ਦਿਓ ਬਈ ਤੁਸੀਂ ਸੰਸਕਾਰ ਕਰ ਦਿਓਗੇ ਆਖਿਆ ਲੱਕੜਾਂ ਕਿੱਥੋਂ ਇਕੱਠੀਆਂ ਕਰੀਏ ਕਿ ਹੋ ਸਕਦੀਆਂ ਹਨ ਤੇ ਜੇ ਲੱਕੜਾਂ ਇਕੱਠੀਆਂ ਕਰ ਲਈਆਂ ਅੱਗ ਕਿੱਥੋਂ ਲਿਆਵਾਂਗੇ ਤਾਂ ਇੱਕ ਚਿਤਾ ਬਲ ਰਹੀ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਚਿਤਾ ਵੱਲ ਉਂਗਲੀ ਕਰ ਦਿੱਤੀ ਬਈ ਉਹ ਅੱਗ ਬਲ ਰਹੀ ਹੈ ਉਥੋਂ ਅਗਨੀ ਲਿਆਓ ਤੇ ਫਿਰ ਜੋ ਮਰਜ਼ੀ ਹੈ ਕਰ ਲੈਣਾ ਕੁਝ ਚੋਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਾਸ ਖਲੋ ਗਏ ਬਈ ਚਲੇ ਹੀ ਨਾ ਜਾਣ ਤੇ ਕੁਝ ਅਗਨੀ ਲੈਣ ਲਈ ਚਲੇ ਗਏ ਜਾ ਕੇ ਕੀ ਵੇਖਦੇ ਹਨ ਜਿਹੜਾ ਮ੍ਰਿਤਕ ਸਰੀਰ ਜਲ ਰਿਹਾ ਸੀ ਨਾ ਉਸ ਸਰੀਰ ਨੂੰ ਲੈਣ ਵਾਸਤੇ ਪਹਿਲਾਂ ਤਾਂ ਜਮ ਗਣ ਆਏ ਹਨ ਉਸ ਦੀ ਆਤਮਾ ਨੂੰ ਬੜਾ ਮਾਰ ਰਹੇ ਸਨ ਤੇ ਫਿਰ ਉਸੀ ਵੇਲੇ ਰਾਮ ਗਣ ਆ ਗਏ ਫੁੱਲਾਂ ਦੇ ਵਿਵਾਨ ਸਜ ਕੇ ਆ ਗਏ ਤੇ ਆਪਸ ਵਿੱਚ ਚਰਚਾ ਕਰ ਰਹੇ ਸਨ ਉਹ ਰਾਮ ਗਣ ਕਹਿਣ ਲੱਗੇ ਭਾਈ ਇਸ ਆਤਮਾ ਨੂੰ ਹੁਣ ਅਸੀਂ ਲੈ ਜਾਣਾ ਹੈ ਜਮਗਣ ਕਹਿੰਦੇ ਹਨ ਇਸਨੇ ਸਾਰੀ ਜ਼ਿੰਦਗੀ ਕੋਈ ਚੰਗਾ ਕਰਮ ਨਹੀਂ ਕੀਤਾ ਕਦੀ ਇਸਦੇ ਕਦਮ ਸਤਸੰਗਤ ਵੱਲ ਨਹੀਂ ਗਏ ਇਹਨਾਂ ਨੇਤਰਾਂ ਨਾਲ ਕਦੀ ਇਸਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਆਪਣੇ ਇਸ਼ਟ ਅੱਗੇ ਕਦੀ ਸੀਸ ਨਹੀਂ ਚੁਕਾਇਆ ਇਹ ਤਾਂ ਕੁੰਭੀ ਨਰਕ ਦਾ ਭਾਗੀ ਹੈ ਇਹਨੂੰ ਤੁਸੀਂ ਕਿਵੇਂ ਲੈ ਜਾ ਸਕਦੇ ਹੋ ਤਾਂ ਰਾਮਗਣਾ ਨੇ ਆਖਿਆ ਤੈਨੂੰ ਪਤਾ ਨਹੀਂ ਸ੍ਰਿਸ਼ਟੀ ਦੇ ਮਾਲਕ ਲੋਕ ਪਰਲੋਕ ਦੇ ਮਾਲਕ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਖੜੋਤੇ ਹਨ ਤੇ ਉਹਨਾਂ ਨੇ ਇਸ ਚਿਤਾ ਵੱਲ ਉਂਗਲੀ ਕਰ ਦਿੱਤੀ ਹੈ ਇਸ ਲਈ ਇਹ ਹੁਣ ਨਰਕਾਂ ਵਿੱਚ ਨਹੀਂ ਜਾਏਗਾ ਸਵਰਗ ਵਿੱਚ ਜਾਏਗਾ ਚੋਰਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਅੱਖਾਂ ਭਰ ਆਈਆਂ ਕੀਤੇ ਹੋਏ ਪਾਪ ਸਾਹਮਣੇ ਆ ਗਏ ਤੇ ਆ ਕੇ ਚਰਨਾਂ ਤੇ ਡਿੱਗ ਪਏ ਨਾਲਦਿਆਂ ਨੂੰ ਵੀ ਦੱਸਿਆ ਭਾਈ ਜਿਹੜਾ ਪ੍ਰਭੂ ਸਾਡੇ ਪੁੰਨਾਂ ਤੇ ਤਪੱਸਿਆ ਤੇ ਚੰਗੇ ਕਰਮ ਕਰਕੇ ਨਹੀਂ ਰੀਝਦਾ ਅੱਜ ਉਹ ਈਸ਼ਵਰ ਸਾਡੇ ਪਾਪਾਂ ਤੇ ਰੀਝ ਕੇ ਸਾਨੂੰ ਤਾਰਨ ਲਈ ਆ ਗਿਆ ਸਾਰਿਆਂ ਨੇ ਚਰਨ ਪਕੜੇ
ਤੇ ਹਜ਼ੂਰ ਦੇ ਦਰ ਤੋਂ ਇਹ ਦਾਤ ਮੰਗੀ, ਭਾਈ ਗਰੀਬ ਨਿਵਾਜ ਸਾਨੂੰ ਸੱਚ ਦਾ ਰਾਹ ਦੱਸੋ। ਤੇ ਹਜ਼ੂਰ ਨੇ ਫਿਰ ਕੀ ਦੱਸਿਆ, ਆਖਿਆ ਕਿਰਤ ਕਰਨੀ ਵੰਡ ਕੇ ਛਕਣਾ, ਔਰ ਫਿਰ ਦੋਨੋਂ ਟਾਈਮ ਜਪਣਾ ਸ੍ਰੀ ਵਾਹਿਗੁਰੂ। ਇਹ ਹੈ ਗੁਰੂ ਨਾਨਕ ਜਿਨ ਸੁਣਿਆ।

0: ਅਰਜਨ ਦੇਵ ਪਾਤਸ਼ਾਹ ਗੁਰੂ ਨਾਨਕ ਦੀ ਸ਼ਿਫਤ ਕਰਦੇ ਹੋਏ ਆਪ ਕਹਿੰਦੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ। ਗੁਰੂ ਨਾਨਕ ਨੇ ਜਿਤਨੇ ਤਾਰੇ ਹਨ ਕੋਈ ਗਿਣਤੀ ਹੈ? ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਸਾਇੰਸਦਾਨਾਂ ਨੇ ਕਰ ਲਈ ਹੈ, ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਹਨ, ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਕਿਤਨਿਆਂ ਕੋ ਦੀ ਕੋਈ ਗਿਣਤੀ ਕਰ ਲਵੇਗਾ? ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ? ਕੋਈ ਕਵੇ ਮੈਂ ਮੋਲੇ ਧਾਰ ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕਰ ਲਈ ਹੈ? ਹੋ ਨਹੀਂ ਸਕਦੀ, ਪਰ ਮਨ ਦਵਾਂਗੇ ਕਰ ਲਈ ਹੋਵੇਗੀ। ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਹਨ, ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਕਰੋੜਾਂ ਹੀ ਅਪਰਾਧੀ ਤਰ ਗਏ, ਜਿਨ੍ਹਾਂ ਨੇ ਨਾਮ ਲਿਆ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਡਿੱਠਾ, ਸਾਰੇ ਹੀ ਤਰ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਹੁਣ ਉਹ ਜੋਤੀ, ਗੁਰੂ ਨਾਨਕ ਦੀ ਜੋਤੀ ਜੋ ਹੈ, ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਦਰ ਆਈ। ਹਰ ਜੀਓ ਨਾਮ ਪਰਿਓ ਰਾਮਦਾਸ, ਹੁਣ ਗੁਰੂ ਨਾਨਕ ਨੇ ਆਪਣਾ ਨਾਮ ਰਾਮਦਾਸ ਅਖਵਾਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ।
1: ਵਾਹਿਗੁਰੂ।
0: ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ, ਆਓ ਆਪਣੀ ਸੁਰਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਚੱਲੀਏ ਤੇ ਕਰੀਏ ਨਮਸਕਾਰ। ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ।
1: ਗੁਰੂ ਰਾਮਦਾਸ।
0: ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਹਨ। ਭਾਈ ਸੋਮਾ ਨਾਮ ਦਾ ਰਸੀਆ ਲਾਹੌਰ ਰਹਿੰਦਾ ਸੀ, ਪੂਰਬਲੇ ਕਰਮ ਭਗਤੀ ਭਾਵ ਦੇ ਨਾਲ ਭਰਪੂਰ ਸਨ, ਕਿਉਂਕਿ ਪੂਰਨ ਗੁਰੂ ਦੀ ਸੰਗਤ ਤਾਂ ਹੀ ਮਿਲਦੀ ਹੈ ਜੇ ਪੂਰਬਲੇ ਕਰਮ ਵੀ ਅੱਛੇ ਹੋਣ। ਪੂਰਨ ਗੁਰੂ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਪਿਛਲੇ ਵੀ ਕੋਈ ਪੂਰਬਲੇ ਚੰਗੇ ਕਰਮ ਹੋਣ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਤੇ ਜਦੋਂ ਪੂਰਨ ਗੁਰੂ ਮਿਲ ਜਾਵੇ ਤਾਂ ਫਿਰ ਮਿਟਿਓ ਹਨੇਰ ਮਿਲਤ ਹਰ ਨਾਨਕ, ਫਿਰ ਅਗਿਆਨ ਰੂਪੀ ਹਨੇਰਾ ਮਿਟ ਜਾਂਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਹਨੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਪੂਰਨ ਗੁਰੂ ਦੀ ਪ੍ਰਾਪਤੀ। ਭਾਈ ਸੋਮਾ ਲਾਹੌਰ ਦਾ ਨਿਵਾਸੀ ਸੀ ਤੇ ਅੰਮ੍ਰਿਤਸਰ ਵਿਖੇ ਆਪਣਾ ਨਿਵਾਸ ਲੈ ਆਇਆ। ਕਾਹਦੇ ਲਈ? ਬਈ ਦੋਨੋ ਟਾਈਮ ਸਤ ਸੰਗਤ ਕਰਾਂਗੇ ਤੇ ਵਿਹਾਰ ਵਿੱਚੋਂ ਸਮਾਂ ਮਿਲੇਗਾ ਤਾਂ ਗੁਰੂ ਦਰ ਦੀ ਸੇਵਾ ਕਰਕੇ ਜੀਵਨ ਸਫਲ ਕਰਾਂਗੇ। ਭਾਈ ਸੋਮਾ, ਘਰ ਦੇ ਵਿੱਚ ਬੜੀ ਗਰੀਬੀ ਹੈ, ਕੋਈ ਅਮੀਰੀ ਨਹੀਂ, ਛੋਲੇ ਉਬਾਲ ਕੇ ਵੇਚ ਲੈਂਦਾ, ਉਹਦੇ ਵਿੱਚੋਂ ਚਾਰ ਪੈਸੇ ਬਚਦੇ ਹਨ, ਉਹਦੇ ਨਾਲ ਨਿਰਵਾਹ ਕਰ ਲੈਂਦਾ ਤੇ ਬਾਕੀ ਦਾ ਸਮਾਂ ਸੇਵਾ ਸਿਮਰਨ ਵਿੱਚ ਬਤੀਤ ਕਰ ਦਿੰਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਨ ਵਿੱਚ ਖਿਆਲ ਆਇਆ, ਭਾਈ ਸੋਮਾ ਸਵੇਰ ਸ਼ਾਮ ਹਰ ਵੇਲੇ ਸਿਮਰਨ ਵਿੱਚ ਜੁੜਿਆ ਰਹਿੰਦਾ, ਵਿਹਾਰ ਤੋਂ ਸਮਾਂ ਮਿਲਦਾ, ਸੇਵਾ ਕਰਦਾ, ਵੇਖੀਏ ਕੁਝ ਇਹਦੇ ਅੰਦਰ ਮਾਇਆ ਦੀ ਪਕੜ ਵੀ ਹਟੀ ਹੈ ਜਾਂ ਮਾਇਆ ਦੀ ਪਕੜ ਉਵੇਂ ਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ।
1: ਵਾਹਿਗੁਰੂ।
0: ਗੁਰੂ ਰਾਮਦਾਸ ਪਾਤਸ਼ਾਹ ਆਏ, ਕਹਿਣ ਲੱਗੇ, ਸੋਮਿਆ ਅੱਜ ਦੀ ਜਿਤਨੀ ਵਟਕ ਹੋਈ ਹੈ ਸਾਨੂੰ ਦੇ ਦੇ। ਭਾਈ ਸੋਮੇ ਨੇ ਧੰਨ ਭਾਗ ਸਮਝੇ, ਜਿਤਨੀ ਵਟਕ ਹੋਈ ਸੀ ਹਜ਼ੂਰ ਦੇ ਅਰਪਣ ਕਰ ਦਿੱਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਪੈਸੇ ਮਜ਼ਦੂਰਾਂ ਨੂੰ ਵੰਡ ਦਿੱਤੇ। ਦੂਸਰੇ ਦਿਨ ਫਿਰ ਆਣ ਖੜੋਤੇ, ਸੋਮਿਆ ਅੱਜ ਵੀ ਜਿਤਨੀ ਵਟਕ ਹੋਈ ਹੈ ਸਾਨੂੰ ਦੇ ਦੇ। ਭਾਈ ਸੋਮੇ ਨੇ ਸੋਚਿਆ, ਭਾਈ ਗੁਰੂ ਤਰੁੱਠਾ ਹੈ, ਗੁਰੂ ਨੇ ਮੈਨੂੰ ਸੰਭਾਲਿਆ, ਕਿਉਂਕਿ ਜਿਹਦੇ ਦਰ ਤੇ ਲਕਸ਼ਮੀ ਹੱਥ ਬੱਧੀ ਖੜੀ ਹੈ, ਦੇਵੀ ਦੇਵਤੇ ਪੀਰ ਪੈਗੰਬਰ ਔਲੀਆ ਜਿਹਦੇ ਹੁਕਮ ਦੀ ਉਡੀਕ ਵਿੱਚ ਹਨ, ਜਿਸ ਦੇ ਦਰ ਦੀ ਚਰਨ ਤੋੜੀ ਲੈ ਕੇ ਆਪਣੇ ਧੰਨ ਭਾਗ ਸਮਝਦੇ ਹਨ, ਉਹ ਗੁਰੂ ਇੱਕ ਕੰਗਾਲ ਪਾਸੋਂ ਵਟਕ ਮੰਗ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਉਹਦੀ ਬਖਸ਼ਿਸ਼ ਹੈ, ਰਹਿਮਤ ਹੈ। ਭਾਈ ਸੋਮੇ ਨੇ ਜਿਤਨੀ ਵਟਕ ਹੋਈ ਸੀ ਹਜ਼ੂਰ ਦੇ ਅਰਪਣ ਕਰ ਦਿੱਤੀ। ਇਤਿਹਾਸ ਵਿੱਚ ਲਿਖਿਆ ਹੈ ਕਿ धन गुरु रामदास पातशाह छे दिन लगातार आउंदे, पाई सोमे पासो वटक मंगदे ते पाई सोमा हजूर दे अर्पण कर देंदा। सतवें दिन जदों आए तो पाई सोमे ने आप ही जितनी वटक होई सी हजूर दे अर्पण करनी चाही, ता धन गुरु रामदास पातशाह कहन लगे, सोमिया अज असी लैन नहीं आए, अज देन लई आए हां। भाई सोमा चरणा नूं लिपट गया, ओ सच्चा पातशाह, ओ मेरा देसाई, असी तैनू की देन जोगे हां, असी ता जुगा जुगंतर तेरे पासों ही लै रहे हां, और तेरे दिते हुए विचों जे तिल मात्र दे भी दिता ता की दिता है, तेरा दिया तुझे क्या अर्पूं, तेरे दिते हुए विचों जे तिल मात्र दे भी दिता है ता क्या दिता है। उचारण करो श्री वाहिगुरु। भाई सोमे ने नैना दे जल नाल हजूर दे चरण धो दिते, ते जो जो चरणा नूं लिपटदा अंदर दा शीशा साफ हो रहा है। जदों सिख गुरु दे चरणा ते मस्तक रखदा है ता पापां दे छोर कट जांदे हन, अंदर दा शीशा साफ हो जांदा है। उचारण करो श्री वाहिगुरु। धन गुरु रामदास किसे प्यार विच आके भाई सोमे नूं वरदान दे रहे हन, सोमा शाह वे परवाह, ओ सोमिया तू वे परवाह होवेगा, सोमिया तू शाह सदीवेगा, इस दुनियादारी दा ही नहीं तेरे परमार्थ विच भी तेरे नाम विच भी बरकतां पैणगियां, तेरे नेत्रां विच बरकत पवेगी, जिसनू एक वेरी वेख लेगा ओ निहाल हो जावेगा, तेरी रसना ते बरकत होवेगी, जिनू वरदान दे देवेगा, जिनू एक वेरा बचन कह देवेगा ओ बचन कदी खाली नहीं जाएगा, तेरे हथां विच बरकत होवेगी, दे नाल भी तू आशीर्वाद दे दिती, ओदा लोक भी सुखी ते परलोक भी सुहेला हो जावेगा। उचारण करो।

ਅਸੀਂ ਰੋਜ਼ ਹੀ ਗੁਰੂ ਪਾਸੋਂ ਮੰਗਦੇ ਹਾਂ ਹੇ ਵਾਹਿਗੁਰੂ ਹੇ ਨਿਰੰਕਾਰ ਹੇ ਗੁਰੂ ਨਾਨਕ ਸਾਡੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਈ ਪਰ ਕਦੀ ਗੁਰੂ ਕੋਲੋਂ ਇਹ ਨਹੀਂ ਮੰਗਿਆ ਭਈ ਹੇ ਵਾਹਿਗੁਰੂ ਮੇਰੇ ਨਿਤਨੇਮ ਵਿੱਚ ਵੀ ਬਰਕਤ ਪਾ ਨਾਮ ਵਿੱਚ ਵੀ ਬਰਕਤ ਪਾ ਦਿਨੋ ਦਿਨ ਤੇਰੇ ਚਰਨਾਂ ਨਾਲ ਪਿਆਰ ਵਧਦਾ ਜਾਵੇ ਕਦੀ ਇਹ ਬਰਕਤ ਨਹੀਂ ਮੰਗੀ ਤੇ ਜਿਨ੍ਹਾਂ ਨੇ ਇਹ ਬਰਕਤ ਮੰਗ ਲਈ ਹੈ ਨਾ ਗੁਰੂ ਕੋਲੋਂ ਉਹਨਾਂ ਨੂੰ ਫਿਰ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਗਏ ਹਨ ਉਚਾਰਨ ਕਰੋ ਸ੍ਰੀ ਵਾਹਿਗੁਰੂ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੀ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ ਜੋ ਹਰੀ ਦੇ ਨਾਮ ਨਾਲ ਜੁੜਦੇ ਹਨ ਉਹਨਾਂ ਦੇ ਅਚਿੰਤ ਕੰਮ ਹੋ ਜਾਂਦੇ ਹਨ ਪਰਮੇਸ਼ਰ ਉਹਨਾਂ ਨੂੰ ਮੰਗਣ ਦਾ ਮੌਕਾ ਹੀ ਨਹੀਂ ਦਿੰਦਾ ਪਹਿਲਾਂ ਹੀ ਦੇ ਦਿੰਦਾ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੋ ਭਾਈ ਸੋਮੇ ਨੂੰ ਹਜ਼ੂਰ ਨੇ ਵਰਦਾਨ ਦਿੱਤਾ ਸੋਮਿਆ ਤੇਰੇ ਨਾਮ ਵਿੱਚ ਵੀ ਬਰਕਤ ਪਵੇਗੀ ਤੇਰੇ ਪਰਮਾਰਥ ਵਿੱਚ ਵੀ ਬਰਕਤ ਪਵੇਗੀ ਔਰ ਗੁਰੂ ਘਰ ਵੱਲੋਂ ਪੀੜੀ ਦਿੱਤੀ ਗਈ ਔਰ ਮੁਲਤਾਨ ਦੀ ਧਰਤੀ ਤੇ ਫਿਰ ਭਾਈ ਸੋਮੇ ਨੇ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕੀਤਾ ਉਹਨਾਂ ਦੇ ਖਾਨਦਾਨ ਵਿੱਚੋਂ ਅੱਜ ਵੀ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰਦੇ ਹਨ ਔਰ ਗੁਰੂ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਨੂੰ ਕਿਹਾ ਸੀ ਨਾ ਸੋਮਾ ਸ਼ਾਹ ਅੱਜ ਉਹਨਾਂ ਦੇ ਘਰ ਕੋਈ ਛੋਟਾ ਬੱਚਾ ਵੀ ਬੈਠਾ ਹੋਵੇ ਉਸ ਨੂੰ ਵੀ ਸ਼ਾਹ ਜੀ ਕਰਕੇ ਪੁਕਾਰਦੇ ਹਨ ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਸ਼ਹਿਨ ਸ਼ਾਹੀਆਂ ਬਖਸ਼ ਦੇਵੇ ਸਾਧ ਸੰਗਤ ਉਹ ਫਿਰ ਰਹਿੰਦੀ ਦੁਨੀਆਂ ਤੱਕ ਸ਼ਾਹ ਹੀ ਰਹਿਣਗੇ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਸ ਲਈ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਭਾਈ ਪਿਆਰ ਦੇ ਨਾਲ ਸਿਦਕ ਦੇ ਨਾਲ ਧਿਆਇਆ ਫਿਰ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੀ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਮੈਂ ਮੂਰਖ ਕੀ ਕੇਤਕ ਬਾਤ ਹੈ ਉਹ ਗੁਰੂ ਨਾਨਕ ਦੇ ਦਰ ਦੀ ਜਿਨ੍ਹਾਂ ਨੇ ਕਾਮਨਾ ਕਰਕੇ ਸੇਵਾ ਕੀਤੀ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ ਹਨ ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ ਉਹ ਗੁਰੂ ਨਾਨਕ ਦਾ ਰੂਪ ਹੀ ਬਣ ਗਏ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਇਸ ਲਈ ਮੈਂ ਮੂਰਖ ਕੀ ਕੇਤਕ

ਕਾਦ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਰਦਾਸ ਕਰਦੇ ਹਨ, ਹੇ ਨਿਰੰਕਾਰ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਨਹਾਰੇ। ਐਸੇ ਕਠਿਨ ਸੰਸਾਰ ਵਿੱਚੋਂ ਕੋਈ ਕਿਵੇਂ ਤਰ ਸਕਦਾ ਹੈ ਜਿਤਨੇ ਤੱਕ ਤੇਰੀ ਕਿਰਪਾ ਨਾ ਹੋਵੇ, ਤੇਰੀ ਰਹਿਮਤ ਨਾ ਹੋਵੇ। ਜੇ ਤੂੰ ਚਾਹੇ ਤਾਂ ਕੀ ਨਹੀਂ ਕਰਵਾ ਸਕਦਾ, ਜੇ ਤੂੰ ਚਾਹੇ ਤਾਂ ਬਖਸ਼ਣ ਵਿੱਚ ਕੋਈ ਦੇਰੀ ਲੱਗੇਗੀ। ਇਸ ਲਈ ਸਾਡੇ ਤੇ ਕਿਰਪਾ

ਮੁਕਤੀ ਹੋ ਜਾਵੇ ਤਾਂ ਫਿਰ ਉਹ ਗੁਰੂ ਇਸ ਲੋਕ ਵਿੱਚ ਵੀ ਸਹਾਇਤਾ ਕਰਦਾ ਪਰਲੋਕ ਵਿੱਚ ਵੀ ਸਹਾਇਤਾ ਕਰਦਾ। ਜਿਹੜਾ ਗੁਰੂ ਇਸ ਲੋਕ ਵਿੱਚ ਸਹਾਇਤਾ ਨਹੀਂ ਕਰ ਸਕਦਾ ਪਰਲੋਕ ਵਿੱਚ ਕਿਆ ਕਰੇਗਾ। ਉਹਦੀ ਤਾਂ ਪਹੁੰਚ ਉੱਥੋਂ ਤੱਕ ਹੈ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ।

0: ਸਾਹਿਬ ਜੀ ਸ਼ਸ਼ੋਭਿਤ ਹਨ, ਗੁਰੂ ਕੇ ਕੀਰਤਨ ਹੋ ਰਹੇ ਹਨ, ਰੱਬੀ ਅੰਮ੍ਰਿਤ ਵਰਸ ਰਿਹਾ। ਦੂਰੋਂ ਦੂਰੋਂ ਸੰਗਤਾਂ ਆ ਕੇ ਐਂ ਸਮਾਧੀ ਲਾਈ ਬੈਠੀਆਂ ਹਨ, ਕੀਰਤਨ ਵਿੱਚ ਝੂੰਬ ਰਹੀਆਂ ਹਨ, ਜਿਵੇਂ ਪਿੱਪਲ ਦੇ ਪੱਤੇ ਦੀ ਨਿਆਈ, ਜਿਵੇਂ ਪਿੱਪਲ ਦਾ ਪੱਤਾ ਹਵਾ ਰੁਮਕ ਰਹੀ ਹੋਵੇ ਤਾਂ ਝੂੰਮਦਾ ਹੈ, ਤਿਵੇਂ ਗੁਰੂ ਕੇ ਸਿੱਖ ਅੰਮ੍ਰਿਤ ਵਰਸ ਰਿਹਾ ਹੈ ਕੀਰਤਨ ਦਾ, ਤੇ ਫਿਰ ਇਹ ਰਸ ਪੁੰਜ ਰਹੇ ਹਨ, ਜੁੜੇ ਹੋਏ ਹਨ ਨਿਰੰਕਾਰ ਦੇ ਚਰਨਾਂ। ਕੀਰਤਨ ਦੀ ਸਮਾਪਤੀ ਹੋਈ, ਇੱਕ ਸਿੱਖ ਆ ਪੁੱਜਾ ਜੋ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਬੜੇ ਸੁੰਦਰ ਦੋ ਦੁਸ਼ਾਲੇ ਲਿਆ ਕੇ ਅੱਗੇ ਰੱਖੇ। ਗਰੀਬ ਨਿਵਾਜ, ਆਪ ਦੀ ਬੜੀ ਕਿਰਪਾ ਹੋਈ ਹੈ, ਬੜੀ ਮਿਹਰ ਹੋਈ ਹੈ, ਇਹ ਦੁਸ਼ਾਲੇ ਮੈਂ ਆਪ ਦੀ ਭੇਟਾ ਕਰ ਸਕਿਆ। ਕੁਝ ਸਮਾਂ ਪਹਿਲੇ ਹੀ ਆਪ ਜੀ ਦੇ ਚਰਨਾਂ ਵਿੱਚ ਦਰਸ਼ਨਾਂ ਲਈ ਪਹੁੰਚਣਾ ਸੀ, ਇਹਦੇ ਨਾਲ ਦੇ ਮੈਂ ਦੋ ਦੁਸ਼ਾਲੇ ਲਏ ਸਨ, ਪਰ ਜਦੋਂ ਮੈਂ ਆ ਰਿਹਾ ਸਾਂ ਆਪ ਜੀ ਦੇ ਵੱਲ ਤਾਂ ਰਸਤੇ ਵਿੱਚ ਪਠਾਣਾਂ ਨੇ ਘੇਰ ਲਿਆ ਮੇਰੇ ਕੋਲੋਂ ਇਹ ਪੱਟੀ ਦੇ ਪਠਾਣ, ਦੋ ਦੁਸ਼ਾਲੇ ਖੋ ਕੇ ਲੈ ਗਏ, ਨਾਲੇ ਮੈਨੂੰ ਧਮਕੀਆਂ ਵੀ ਦਿੰਦੇ ਰਹੇ, ਨਾਲੇ ਦੁਸ਼ਾਲੇ ਵੀ ਲੈ ਗਏ। ਮੈਂ ਆਪ ਜੀ ਦੇ ਵੱਲ ਆ ਰਿਹਾ ਸਾਂ, ਪਰ ਫਿਰ ਮਨ ਵਿੱਚ ਖਿਆਲ ਆਇਆ ਕਿ ਗੁਰੂ ਦਰਬਾਰ ਵਿੱਚ ਖਾਲੀ ਹੱਥ ਕਿਵੇਂ ਚਲਾ ਜਾਵਾਂ, ਤਾਂ ਫਿਰ ਮੈਂ ਵਾਪਸ ਕਰ ਗਿਆ। ਘਰ ਜਾ ਕੇ ਫਿਰ ਦੁਸ਼ਾਲੇ ਤਿਆਰ ਕਰਵਾਏ ਹਨ ਗਰੀਬ ਨਿਵਾਜ, ਤੇ ਜੰਗਲਾਂ ਵਿੱਚੋਂ ਰਾਤੀ ਪ੍ਰਭਾਤੀ ਰਸਤਾ ਕੱਟਦਾ ਹੋਇਆ ਆਪ ਦੀ ਕਿਰਪਾ ਦਾ ਸਦਕਾ ਮੈਂ ਇੱਥੇ ਪਹੁੰਚਿਆ ਹਾਂ, ਇਹ ਆਪ ਦੀ ਕਿਰਪਾ ਹੈ। ਗਰੀਬ ਨਿਵਾਜ, ਜੇ ਕਦੇ ਉਹ ਵੀ ਤੁਹਾਡੇ ਚਰਨਾਂ ਵਿੱਚ ਪਹੁੰਚ ਜਾਂਦੇ ਤਾਂ ਬੜੀ ਕਿਰਪਾ ਹੁੰਦੀ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਭਾਈ ਬਿਧੀ ਚੰਦ ਨੂੰ ਬੁਲਾਇਆ। ਭਾਈ ਬਿਧੀ ਚੰਦ ਜੀ ਸੱਚੇ ਪਾਤਸ਼ਾਹ, ਜਾ ਭਾਈ, ਪੱਟੀ ਦੇ ਪਠਾਣਾ ਨੇ ਦੋ ਦੁਸ਼ਾਲੇ ਖੋ ਲਏ ਹਨ ਸਿੱਖ ਕੋਲੋਂ, ਤੇ ਤੂੰ ਜਾ ਕੇ ਲੈ ਕੇ ਆ। ਮਹਾਰਾਜ, ਤੁਹਾਡੀ ਕਿਰਪਾ ਹੋਵੇ, ਤੁਹਾਡੀ ਮਿਹਰ ਦਾ ਹੱਥ ਜੇ ਸਿਰ ਤੇ ਹੋਵੇ ਤੇ ਕਿਹੜੀ ਵੱਡੀ ਗੱਲ ਹੈ। ਆਪ ਦੀ ਪਹੁੰਚ ਤਾਂ ਸੁਣ ਕੇ ਜੰਮ ਕੇ ਦੂਤ ਨਾ ਤੇਰੇ ਛੱਡ ਜਾਏ, ਆਪ ਕੀ ਨਹੀਂ ਕਰਵਾ ਸਕਦੇ। ਆਪ ਮਿਹਰ ਦਾ ਹੱਥ ਰੱਖੋ ਤੇ ਫਿਰ ਕਿਹੜੀ ਵੱਡੀ ਗੱਲ ਹੈ। ਭਾਈ ਬਿਧੀ ਚੰਦ ਸਤ ਬਚਨ ਕਹਿ ਕੇ ਪੱਟੀ ਵੱਲ ਤੁਰ ਪਿਆ। ਰਸਤੇ ਵਿੱਚ ਮੁਸਲਮਾਨੀ ਲਿਬਾਸ ਦੇ ਕੱਪੜੇ ਬਣਵਾਏ, ਜਿਵੇਂ ਮੁਸਲਮਾਨੀਆਂ ਪਹਿਨਦੀਆਂ ਹਨ ਉਸੇ ਤਰ੍ਹਾਂ ਦੇ ਕੱਪੜੇ ਪਾ ਕੇ, ਅੱਖਾਂ ਤੱਕ ਸਿਰਫ ਅੱਖਾਂ ਖਾਲੀ ਰਹਿਣ ਦਿੱਤੀਆਂ, ਬਾਕੀ ਸਾਰਾ ਬੁਰਕਾ ਚੜਾ ਲਿਆ ਤੇ ਕਿਰਪਾਨ ਆਪਣੇ ਪਾਸ ਰੱਖ ਲਈ ਤੇ ਗੁਰੂ ਦੀ ਕਿਰਪਾ ਨਾਲ ਜਾ ਪਹੁੰਚਿਆ ਪੱਟੀ ਵਿੱਚ, ਤੇ ਸਿੱਧਾ ਹੀ ਫਿਰ ਮਹਿਲਾਂ ਵਿੱਚ ਚਲਾ ਗਿਆ। ਜਾਂ ਪ੍ਰਵੇਸ਼ ਕੀਤਾ, ਅੱਗੇ ਪਟਰਾਣੀ ਅਤੇ ਹੋਰ ਰਾਣੀਆਂ ਬੈਠੀਆਂ ਹਨ, ਤੇ ਜਾ ਕੇ ਤਲਵਾਰ ਕੱਢ ਲਈ, ਬਈ ਜਿਹੜੇ ਦੋ ਦੁਸ਼ਾਲੇ ਨਵੇਂ ਆਏ ਹਨ ਉਹ ਕਿੱਥੇ ਹਨ, ਛੇਤੀ ਲਿਆਓ ਇੱਥੇ। ਛੇਤੀ ਨਾਲ ਭੱਜ ਕੇ ਗਏ, ਦੁਸ਼ਾਲੇ ਲੈ ਆਂਦੇ, ਭਾਈ ਬਿਧੀ ਚੰਦ ਨੂੰ ਦੇ ਦਿੱਤੇ। ਭਾਈ ਬਿਧੀ ਚੰਦ ਆਪਣਾ ਰਸਤਾ ਪਕੜਿਆ, ਪਰ ਇਤਨੇ ਤੱਕ ਉਹਨਾਂ ਨੇ ਰੌਲਾ ਪਾ ਦਿੱਤਾ। ਜੋ ਰੌਲਾ ਪਾਇਆ ਤਾਂ ਫਿਰ ਚਾਰੇ ਦਰਵਾਜੇ ਬੰਦ ਹੋ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਪਰ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਭਾਈ ਬਿਧੀ ਚੰਦ ਘਬਰਾਏ ਨਹੀਂ, ਗੁਰੂ ਦਾ ਆਸਰਾ ਲੈ ਕੇ ਆਪ ਛੇਤੀ ਦੇ ਨਾਲ, ਗੁਰੂ ਨੇ ਕਿਰਪਾ ਕੀਤੀ, ਬਾਹਰ ਨਿਕਲੇ। ਪਰ ਕਰਮਚਾਰੀ ਸਾਰੇ ਹੀ ਪਿੱਛੇ ਹਨ, ਮਗਰ ਹਨ। ਆਪਨੇ ਜਦੋਂ ਵੇਖਿਆ ਬਈ ਕਦਮ ਕਦਮ ਤੇ ਖਤਰਾ ਵਧਦਾ ਜਾ ਰਿਹਾ, ਤਾਂ ਇੱਕ ਬਲਦਾ ਪੱਠਾ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ, ਅਰਦਾਸ ਕੀਤੀ, ਹੇ ਨਿਰੰਕਾਰ, ਹੇ ਸੱਚੇ ਪਾਤਸ਼ਾਹ, ਜਿਵੇਂ ਆਪਣੇ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ, ਇਸੇ ਤਰ੍ਹਾਂ ਮੇਰੀ ਵੀ ਰੱਖਿਆ ਕਰੋ, ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਹੁਣ ਤੁਹਾਡਾ ਆਸਰਾ ਹੈ, ਤੁਹਾਡੀ ਮਿਹਰ ਹੋਵੇ ਤਾਂ ਕਿਹੜੀ ਵੱਡੀ ਗੱਲ ਹੈ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਇਹ ਆਵਾਜ਼ਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੰਨਾਂ ਤੇ ਵੀ ਪੈ ਰਹੀਆਂ ਹਨ। ਤੇ ਕੀ ਪੜ ਰਿਹਾ ਵਿਧੀ ਚੰਦ।

ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਕਰ ਰਿਹਾ ਭਾਈ ਬਿਧੀ ਚੰਦ ਤੇ ਪੱਠੇ ਵਿੱਚ ਵੜ ਗਿਆ। ਮਨ ਜੁੜ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੋਇਆ ਤੇ ਅਰਦਾਸ ਕਰ ਰਿਹਾ ਰਾਖ ਪਿਤਾ ਰਾਖ ਪਿਤਾ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖਤ ਦੀ ਪਵਿੱਤਰ ਧਰਤੀ ਤੇ ਆ ਭਾਗ ਲਾ ਰਹੇ ਹਨ, ਜੁੜੇ ਬੈਠੇ ਹਨ ਤੇ ਅਚਾਨਕ ਸੰਗਤਾਂ ਨੂੰ ਹੁਕਮ ਕੀਤਾ ਜਾਓ ਸਰੋਵਰ ਵਿੱਚੋਂ ਜਲ ਭਰ ਕੇ ਤੇ ਸਾਡੇ ਉੱਪਰ ਪਾ। ਗੁਰੂ ਕਾ ਹੁਕਮ ਮੰਨ ਕੇ ਸਾਰੀਆਂ ਸੰਗਤਾਂ ਵਾਹੋ ਦਾਈ ਦੌੜੀਆਂ। ਪਤਾ ਨਹੀਂ ਗੁਰੂ ਨੇ ਕੀ ਬਹਾਨਾ ਵਰਤਾਇਆ, ਇਤਨਾ ਜਲ ਪਵਾਇਆ ਆਪਣੇ ਉੱਪਰ ਕਿ ਸਾਰਾ ਜਲ ਜਲ ਹੋ ਗਿਆ। ਇਧਰ ਅਕਾਲ ਪੁਰਖ ਵਾਹਿਗੁਰੂ ਦਾ ਕੀ ਕੌਤਕ ਵਰਤਿਆ, ਭਾਈ ਬਿਧੀ ਚੰਦ ਜਦੋਂ ਪੱਠੇ ਵਿੱਚ ਵੜਿਆ ਨਾ ਉਸੇ ਵੇਲੇ ਬਦਲੀ ਆਈ ਤੇ ਮੋਹਲੇਧਾਰ ਮੀਂਹ ਵਸਣ ਲੱਗ ਗਿਆ। ਜਾਂ ਮੀਂਹ ਵਸਿਆ ਪੱਠਾ ਠੰਡਾ ਪੈ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ। ਆਪ ਦਾ ਬਚਨ ਤਿੰਨ ਕਾਲ ਸਤ ਹੈ ਕਿ ਜਿਹੜਾ ਮਹਾਂਪੁਰਸ਼ ਜਿਹੜਾ ਸਤਿਗੁਰੂ ਇੱਥੇ ਨਹੀਂ ਰੱਖਿਆ ਕਰ ਸਕਦਾ ਉਹ ਦਰਗਾਹ ਵਿੱਚ ਕੀ ਕਰੇ। ਹੁਣ ਬਦਲੀ ਹੋਣ ਕਰਕੇ ਦਿਨ ਵੀ ਛੇਤੀ ਛਿਪ ਗਿਆ, ਹਨੇਰਾ ਪੈਣ ਲੱਗਾ ਤੇ ਹਨੇਰੇ ਦਾ ਫਾਇਦਾ ਉਠਾ ਕੇ ਭਾਈ ਬਿਧੀ ਚੰਦ ਸਾਸ ਗ੍ਰਾਸ ਸਿਮਰਨ ਕਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਪਹੁੰਚਿਆ ਅੰਮ੍ਰਿਤਸਰ। ਮੱਥਾ ਟੇਕ ਕੇ ਦੋਵੇਂ ਦੁਸ਼ਾਲੇ ਅੱਗੇ ਰੱਖੇ ਹਜ਼ੂਰ ਦੇ, ਗਰੀਬ ਨਿਵਾਜ ਤੇਰੀ ਕਿਰਪਾ ਨਾ ਹੁੰਦੀ ਤਾਂ ਇਹ ਕਾਰਜ ਨਹੀਂ ਸੀ ਹੋ ਸਕਦਾ, ਇਹ ਤੇਰੀ ਬਖਸ਼ਿਸ਼ ਹੋਈ ਹੈ। ਹੁਣ ਸੰਗਤਾਂ ਹੈਰਾਨ ਹਨ ਭਈ ਅੱਜ ਕੌਤਕ ਕੀ ਵਰਤਿਆ, ਕਿਸੇ ਦਾ ਪੁੱਛਣ ਤੇ ਹੀਆ ਨਹੀਂ ਪੈਂਦਾ, ਕੋਈ ਜ਼ਰੂਰਤ ਨਹੀਂ ਕਰਦਾ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੇ ਪੁੱਛੇ ਕਿ ਇਹ ਕੀ ਕੌਤਕ ਵਰਤਿਆ। ਭਾਈ ਬਿਧੀ ਚੰਦ ਜਿਹਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਦੀ ਮਿਹਰ ਹੋਈ ਸੀ ਨਦਰ ਹੋਈ ਸੀ, ਜਾ ਦੁਸ਼ਾਲੇ ਰੱਖ ਕੇ ਮੱਥਾ ਟੇਕਿਆ, ਨੈਣਾ ਦੇ ਜਲ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ ਤੇ ਕੀ ਤੱਕਿਆ, ਚਰਨਾਂ ਨੂੰ ਤਾਂ ਛਾਲੇ ਪਏ ਹੋਏ ਹਨ। ਗਰੀਬ ਨਿਵਾਜ ਇਹ ਉਹ ਚਰਨ ਤਾਂ ਨਹੀਂ ਜੋ ਮੈਂ ਆਪਣੀਆਂ ਅੱਖਾਂ ਵਿੱਚ ਆਪਣੇ ਹਿਰਦੇ ਵਿੱਚ ਵਸਾਈ ਬੈਠੇ। ਬਿਧੀ ਚੰਦ ਇਹ ਤੇਰੀ ਕਿਰਪਾ ਹੋਈ ਹੈ ਬਈ। ਮਹਾਰਾਜ ਮੇਰੀ ਕਿਰਪਾ? ਅੱਛਾ ਤੂੰ ਪੱਠੇ ਵਿੱਚ ਵੜ ਗਿਓ ਤੇ ਸਾਡੇ ਚਰਨ ਤੂੰ ਹਿਰਦੇ ਵਿੱਚ ਵਸਾਏ ਹੋਏ ਸਨ ਤੇ ਉਹ ਸੇਖ ਸਾਨੂੰ ਪਹੁੰਚਦਾ ਰਿਹਾ ਤੈਨੂੰ ਨਹੀਂ ਪਹੁੰਚਿਆ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਵੇਖ ਸੰਗਤਾਂ ਨੇ ਕਿਤਨਾ ਪਾਣੀ ਸਾਡੇ ਉੱਪਰ ਪਾਇਆ ਪਰ ਫਿਰ ਵੀ ਸਾਡਾ ਸਾਰਾ ਸਰੀਰ ਛਾਲਕਿਆਂ ਦੇ ਨਾਲ ਭਰ ਗਿਆ, ਕਿਉਂਕਿ ਜਿੱਥੇ ਸੇਕ ਹੋਵੇ ਉੱਪਰ ਪਾਣੀ ਪਾ ਦਈਏ ਤਾਂ ਛਾਲੇ ਪੈ ਜਾਂਦੇ ਹਨ। ਧੰਨ ਹਨ ਸਤਿਗੁਰੂ ਜਿਨ੍ਹਾਂ ਨੇ ਸਾਡੇ ਲਈ ਇਤਨਾ ਕਸ਼ਟ ਉਠਾਇਆ। ਭਾਈ ਬਿਧੀ ਚੰਦ ਨੈਣਾ ਤੋਂ ਜਲ ਨਹੀਂ ਰੁਕਦਾ, ਉਹ ਮੇਰਾ ਦੇ ਸਾਈ ਆਪ ਕਿੱਡੀਆਂ ਮੇਰਾ ਕਰਦੇ ਹੋ, ਤਾਤੀ ਵਾਹ ਨੰਨ ਗਈ ਆਪਣੇ ਸੇਵਕਾਂ ਨੂੰ ਕਿਵੇਂ ਤੁਸੀਂ ਬਚਾਉਂਦੇ ਹੋ ਪੌਜਲਾਂ ਤੋਂ, ਕਿਵੇਂ ਰੱਖਿਆ ਕਰਦੇ ਹੋ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ। ਜਦੋਂ ਸਾਰੀ ਸੰਗਤ ਨੇ ਇਹ ਵਿਥਿਆ ਸੁਣੀ ਤਾਂ ਫਿਰ ਮਾਨੋ ਹਰਿਮੰਦਰ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕਣ ਕਣ ਇਹ ਪੁਕਾਰ ਉੱਠਿਆ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਲੋਕ ਪਰਲੋਕ ਦੇ ਮਾਲਕ ਹੋ ਆਪ, ਧੰਨ ਹੋ ਧੰਨ ਹੋ। ਗਰੀਬ ਨਿਵਾਜ ਸਾਡੇ ਤੇ ਵੀ ਕਿਰਪਾ ਕਰੋ, ਜਿਸ ਤਰ੍ਹਾਂ ਬਿਧੀ ਚੰਦ ਨੂੰ ਬਲਦੇ ਪੱਠੇ ਵਿੱਚੋਂ ਬਚਾਇਆ ਜੇ, ਸਾਨੂੰ ਵੀ ਕਲਯੁਗ ਦੇ ਤੱਤਿਆਂ ਚੋਲਿਆਂ ਤੋਂ ਹੱਥ ਦੇ ਕੇ ਬਚਾ ਲਓ। ਰਾਖ ਪਿਤਾ ਪ੍ਰਭੂ ਮੇਰੇ ਮੋਹੇ ਨਿਰਗੁਣ, ਕਿਉਂਕਿ ਅਸੀਂ ਵੀ ਰੋਮ ਰੋਮ ਗੁਨਾਹਗਾਰ ਹਾਂ, ਭੁੱਲਣਹਾਰ ਹਾਂ,
ਆਪ ਸਰਬਗ ਹੋ, ਅਸੀਂ ਅਲਪਗ ਜੀਵ ਹਾਂ, ਮੁੜ ਮੁੜ ਭੁੱਲ ਜਾਂਦੇ ਹਾਂ, ਇਸ ਲਈ ਸਾਡੀ ਬਾਂਹ ਫੜੀ ਰੱਖਣੀ।

அளித்திருப்பார்.

Yeah.

இருப்பார்.

Oh, yeah.

ਕਰ ਕਿਰਪਾ ਕਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ਰਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ,

ਫੈਦਾਬਾਦੀ ਮੱਧਮ ਤੇ ਸਮਵਾਦੀ ਖੜੇ ਜੇ ਆਰੋ ਅਵਰੋ ਦੀ ਯਾਨੀ ਜਾਤੀ ਉਡਵ ਸੰਪੂਰਨ ਹੈ। ਇਹਦਾ ਰੂਪ ਇਸ ਤਰ੍ਹਾਂ ਚੱਲਦਾ ਹੈ।

ਕਲਗੀਧਰ ਦਸ਼ੂ ਪਿਤਾ ਚੋਜੀ ਪ੍ਰੀਤਮ ਦੇ ਛੋਟੇ ਲਾਲਾ ਨੂੰ ਸੂਬਾ ਸਰਹੰਦ ਦੇ ਡਰਾਵੇ ਤੇ ਧਮਕੀਆਂ ਜਦੋਂ ਧਰਮ ਦੇ ਅਸੂਲਾਂ ਤੋਂ ਗਿਰਾ ਨਾ ਸਕੀਆਂ ਤਾਂ ਪਾਪਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ। ਜ਼ਾਲਮ ਹਾਕਮਾਂ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਇਸਲਾਮ ਦਾ ਨਿਰਾਦਰ ਕਰਨ ਦੀ ਝੂਠੀ ਕਹਾਣੀ ਬਣਾ ਕੇ ਕੁਫਰ ਫਰੇਬ ਭਰਿਆ ਮੁਕੱਦਮਾ ਦਰਜ ਕਰ ਦਿੱਤਾ। ਸ਼ਰ੍ਹਾ ਦੇ ਮੁਤਾਬਿਕ ਕਾਜ਼ੀ ਨੇ ਫੈਸਲਾ ਦਿੱਤਾ ਕਿ ਦੀਨ ਇਸਲਾਮ ਕਬੂਲ ਨਾ ਕਰਨ ਅਤੇ ਇਸਲਾਮ ਦੀ ਤੌਹੀਨ ਕਰਨ ਬਦਲੇ ਇਨ੍ਹਾਂ ਨੂੰ ਜਿਉਂਦੇ ਦੀ ਦੀਵਾਰ ਵਿਚ ਚਿਣ ਦਿੱਤਾ ਜਾਵੇ। ਸੂਬਾ ਸਰਹੰਦ ਨੇ ਸੋਚਿਆ ਸ਼ਾਇਦ ਹੁਣ ਮੌਤ ਦੀ ਧਮਕੀ ਤੋਂ ਡਰ ਕੇ ਹੀ ਮੰਨ ਜਾਣ, ਇਸ ਲਈ ਉਸਨੇ ਫਿਰ ਦੁਬਾਰਾ ਅਨੇਕਾਂ ਲੋਭ ਲਾਲਚ ਦੇ ਕੇ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਦੁਨੀਆਂ ਦੀ ਹਰ ਨਿਹਮਤ ਅਤੇ ਐਸ਼ੋ ਆਰਾਮ ਤੁਹਾਨੂੰ ਮੁਹੱਈਆ ਕੀਤੇ ਜਾਣਗੇ। ਕੋਮਲ ਜਿੰਦਾ ਨੇ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਇੱਕੋ ਜਵਾਬ ਵਿਚ ਕਿਹਾ ਕਿ ਸਾਨੂੰ ਡਰਾਉਣ, ਧਮਕਾਉਣ ਜਾਂ ਲਾਲਚ ਦੇਣ ਦੀ ਖੇਚਲ ਨਾ ਕਰੋ। ਸਾਨੂੰ ਬਚਪਨ ਵਿਚ ਗੁੜਤੀ ਹੀ ਕੁਰਬਾਨੀ ਵੀ ਮਿਲੀ ਹੈ, ਇਸ ਲਈ ਅਸੀਂ ਪਿਓ ਦਾਦੇ ਦੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਜਾਕਾਰੇ ਦੀ ਗੂੰਜ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਅੱਗੇ ਫੇਰ ਬੋਲਦੇ ਹੋਏ ਕਿਹਾ, ਸੂਬਿਆ ਸੁਣ, ਤੇਰੇ ਕਪਟ ਫਰੇਬ ਦੇ ਪਰਦਿਆਂ ਨੂੰ ਚੀਰ ਕੇ ਇੱਕ ਦਿਨ ਸੱਚ ਦਾ ਸੂਰ ਜ਼ਰੂਰ ਚੜੇਗਾ। ਸਾਨੂੰ ਖਾਲਸਾ ਧਰਮ ਜ਼ਿੰਦਗੀ ਤੋਂ ਵੱਧ ਪਿਆਰਾ ਹੈ। ਨਿੱਕੀਆਂ ਜਿੰਦਾਂ ਦੇ ਮੂੰਹੋਂ ਵੱਡੀਆਂ ਗੱਲਾਂ ਨੂੰ ਸੁਣ ਕੇ ਆਖਰ ਬੇਦਰਦ ਅਤੇ ਜ਼ਾਲਮ ਸੂਬੇ ਨੇ ਉਨ੍ਹਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿਚ ਚਿਣ ਦਾ ਹੁਕਮ ਦੇ ਦਿੱਤਾ। ਮਾਸੂਮ ਜਿੰਦਾਂ ਨੂੰ ਨੀਹਾਂ ਚ ਖੜਾ ਕੇ ਦੀਵਾਰ ਉਸਾਰੀ ਜਾਣ ਲੱਗ ਪਈ। ਦਸ਼ਮੇਸ਼ ਦੇ ਦੋਵੇਂ ਰਾਜ ਦੁਲਾਰੇ ਖੁਸ਼ੀ ਨਾਲ ਖਿੜੇ ਮਥੇ ਮੌਤ ਨੂੰ ਜੀ ਆਇਆ ਕਹਿੰਦੇ ਹੋਏ ਅਡੋਲ ਰਹੇ।

ਆਖਿਰਕਾਰ ਛੋਟੇ ਸਾਹਿਬਜ਼ਾਦਿਆਂ ਦੇ ਸਿਰਾਂ ਤੱਕ ਦੀਵਾਰ ਪੁੱਜ ਗਈ। ਦਸ਼ਮ ਪਿਤਾ ਦੇ ਲਾਲਾਂ ਦੀ ਜੋੜੀ ਨੰਨੀ ਦੁਨੀਆ ਹੌਲੀ ਹੌਲੀ ਕੰਧ ਵਿੱਚ ਅਲੋਪ ਹੋ ਗਈ। ਸਾਰੇ ਸੰਸਾਰ ਵਿੱਚ ਹਨੇਰਾ ਹੋ ਗਿਆ।

ਤਾਂ ਗੁਜਰੀ ਜੀ ਨੇ ਜਦੋਂ ਆਪਣੇ ਨੰਨੇ ਪੋਤਿਆਂ ਦੀ ਦਰਦਨਾਕ ਵਾਰਤਾ ਸੁਣੀ ਤਾਂ ਅਸਹਿ ਕਸ਼ਟ ਦੇ ਸਦਮੇ ਨਾਲ ਉਹਨਾਂ ਦੀ ਆਤਮਾ ਵੀ ਪ੍ਰਵਾਸ ਕਰ ਗਈ, ਜਿਸ ਵਿੱਚੋਂ ਇਹ ਬੋਲ ਨਿਕਲੇ ਕਿ ਮੇਰੇ ਪਿਆਰੇ ਲਾਡਲੇ ਬੱਚਿਓ, ਮੇਰੇ ਲਾਲ ਦੇ ਲਾਲੋ, ਜਰਾ ਠਹਿਰਨਾ, ਮੈਂ ਤੁਹਾਨੂੰ ਲੋਰੀਆਂ ਦੇ ਕੇ, ਠਪਕੀਆਂ ਦੇ ਕੇ ਸਵਾਉਣ ਲਈ ਤੁਹਾਡੇ ਕੋਲ ਉੱਡ ਕੇ ਆ ਰਹੀ ਹਾਂ। ਅੱਜ ਕਿੱਥੇ ਨੇ ਉਹ ਮਰਦੂਦ ਮਰਦ ਜਿਨ੍ਹਾਂ ਨੇ ਚੰਦ ਟਕਿਆਂ ਦੀ ਖਾਤਰ

ਤਾਂ ਇੱਕ ਹੋਰ ਪੰਨਾ ਭਰ ਗਿਆ। ਇਸ ਬਕੂਏ ਨਾਲ ਹਰ ਆਤਮਾ ਝੰਜੋੜੀ ਗਈ ਅਤੇ ਬੇਚੈਨ ਹੋਏ ਹਰ ਹਿਰਦੇ ਵਿੱਚੋਂ ਆਪ ਮੁਹਾਰੇ ਗੰਗੂ ਗੁਦਾਰ ਲਈ ਇਹੀ ਬਦਦੁਆ ਨਿਕਲੀ।

ਦਸਵੀਂ ਪਿਤਾ ਤਲਗੀਆਂ ਵਾਲੇ ਦੇ ਜਿਗਰ ਦੇ ਟੋਟੇ ਸਿੱਖ ਕੌਮ ਦੇ ਚਿਰਾਗ ਨਿੱਕੀਆਂ ਜਿੰਦਾਂ ਨੇ ਆਪਣੀ ਕੁਰਬਾਨੀ ਨਾਲ ਸੱਚ ਦਾ ਅਜਿਹਾ ਸੂਰਜ ਚੜਾਇਆ ਜਿਸ ਨੇ ਕੁਫਰ ਦੇ ਹਨੇਰੇ ਨੂੰ ਚੀਰ ਕੇ ਚੁਗਿਰਦਾ ਰੁਸ਼ਨਾ ਦਿੱਤਾ। ਗਰੀਬਾਂ ਮਜ਼ਲੂਮਾਂ ਦੀ ਰੱਖਿਆ ਲਈ ਸੂਰਮੇ ਸਦਾ ਜ਼ੁਲਮਾਂ ਨਾਲ ਟਿੱਕਰ ਲੈਂਦੇ ਆਏ।

ਦੀ ਪੂਰਤੀ ਲਈ ਹਰ ਕੁਰਬਾਨੀ ਕਰਦੇ ਰਹਿਣਗੇ, ਜਿਸ ਨੂੰ ਹਰ ਕੌਮ ਆਪਣੇ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਯਾਦਗਾਰ ਵਜੋਂ ਸੰਭਾਲੀ ਰੱਖੇਗੀ।

ਕਹਿੰਦਾ ਲੰਡਨ ਵਿੱਚ ਅਡਵੈਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ ਕਿ ਲਕਸ਼ਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਬੇ ਜਿਹੜੇ ਜ਼ਲਮ ਕਿ ਨਰੈਣੂ ਮਹੰਤ ਕਰ ਗਿਆ ਕਿ ਕੌਮ ਲਈ ਕੁਰਬਾਨੀ ਕੋਈ ਕਰੇ ਵਿਰਲਾ ਬੇ ਜਿਹੜਾ ਉਹ ਭਿੰਡਰਾਂ ਵਾਲਾ ਸੰਤ ਕਰ ਗਿਆ ਕਿ ਉਹ ਦਿਲ ਵਾਲਾ ਹਮੇਸ਼ਾ

ارمان ارمان میرا شاہ حسین تو ہنسیا کا آپ سوامی